ਇੱਥੇ ਖੱਪ ਪੈ ਮੇਟਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਨਾ ਇੱਥੇ ਅੰਬੂਪ ਪੂਪ ਸ਼ਰਮਾ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣੇ ਹੋਰ ਆਖਣ ਸਕਿਆ ਜੇਕੋ ਖਾਏ ਪਿਆ ਖਣ ਉਹ ਜਾਣੇ ਜਿਤਿਆਂ ਮੁੱਖ ਆਪੇ ਜਾਣੇ

ਸੋਹਣ ਪ੍ਰਵਾਨ ਨਦਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹੋ ਗਿਆਨ ਖੰਡ ਕਾ ਕਿੱਥੇ ਪੌਣ ਪਾਣੀ ਵੈ ਸੰਤਰ ਕੇ

0: ਤੇ ਤੇਵ ਤਾਨੰ ਹੁਣ ਕੇਤੇ ਕਿਤ ਰਤਨ ਸੁਹੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦ
0: ਕਿਤੀਆਂ ਸੁਤੀ ਨਾਨਕ

Yeah, so I'm not

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ।

गावन तुदनो सिद्ध समाधि अंदर, गावन तुदनो साध विचारे, गावन

ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ।

ਹਰ ਧਿਆਵਹ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਹੇ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ

ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੈ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ। ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ,

ਕੁਰਬਾਨ ਕੀਤਾ ਗੁਰੂ ਬਿਟਹ, ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ।

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ।

ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ

ਭਈਐ ਜਿਸ ਜਿੱਥੇ ਸਭ ਦੁਖ ਜਾਏ ਤੇਕ ਬਹਾਦਰ ਸਿਮਰਿਆ ਘਰ ਨੌ ਨਿਤਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਰ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸਕੋਇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਾਇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦਿਓ ਸੱਚੇ ਪਿਤਾ ਵਾਹਿਗੁਰੂ ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਤੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਅੱਗੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ

ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਰਾ ਅਗਿਆ ਭਈ ਅਕਾਲ ਕੇ ਤਵੇ ਚਲਾਇਓ।

ਫਤਿਹ ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਹੋਰ ਵਿੱਚ ਜੁੜ ਬੈਠ ਕੇ, ਘਰਾਂ ਵਿੱਚ ਬੈਠ ਕੇ ਸੋਧਾ ਰਹਿ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਦਸਵੰਧ ਦੀ ਮਾਇਆ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਜਪਜੀ ਸਾਹਿਬ ਦੀ ਕਥਾ ਰੋਜ਼ਾਨਾ ਚੱਲ ਰਹੀ ਹੈ, ਐਤਵਾਰ ਵਾਲੇ ਦਿਨ ਵੀ ਚੇਚੇ ਤੌਰ ਤੇ ਦੁਪਹਿਰ ਦੇ ਸਮੇਂ ਜਪਜੀ ਸਾਹਿਬ ਦੀ ਕਥਾ ਹੁੰਦੀ, ਜ਼ਰੂਰ ਜਿਨ੍ਹਾਂ ਕੋਲ ਸਮਾਂ ਹੈ ਪਹੁੰਚ ਕੇ ਗੁਰੂ ਘਰ ਦੇ ਵਿੱਚ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕੋਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਨ ਅਕਟੂਬਰ 15। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ ਤੇ, ਤੁਸੀਂ ਜਾ ਕੇ ਇਸ ਐਪਲੀਕੇਸ਼ਨ ਨੂੰ ਸਬਮਿਟ ਕਰ ਸਕਦੇ ਹੋ। ਦੂਸਰੀ ਬੇਨਤੀ, 26 ਸਪਤੰਬਰ ਨੂੰ ਭਾਵ ਕੱਲ ਨੂੰ ਤੰਤਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 27 ਸਪਤੰਬਰ ਨੂੰ ਤੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਇੱਕ ਤੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ, ਦੂਸਰਾ ਨਗਰ ਕੀਰਤਨ 1 ਵਜੇ ਤੋਂ ਲੈ ਕੇ 3 ਵਜੇ ਤੱਕ ਕੱਢਿਆ ਜਾਏਗਾ। ਜ਼ਰੂਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਪਹੁੰਚਣ ਦੀ ਕਿਰਪਾਲਤਾ ਕਰਨੀ। 27 ਸਪਤੰਬਰ ਨੂੰ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਡੇ ਕੋਲ ਪਹੁੰਚ ਰਹੇ ਨੇ, ਅਤੇ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਉਹ ਵੀ ਪਹੁੰਚ ਰਹੇ ਨੇ, ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ, ਆਰਤੀ ਕੀਰਤਨ ਕਰ ਰਹੇ ਨੇ ਸਤਿਕਾਰ ਜੋ ਭਾਈ ਸਾਹਿਬ ਭਾਈ ਰਿਛਪਾਲ ਸਿੰਘ ਜੀ ਦੇਹਰਾਦੂਨ ਵਾਲੇ, ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਅਖੀਰ ਦਾ ਕੀਰਤਨ ਕਰਨਗੇ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ, 8:30 ਵਜੇ ਤੱਕ ਦੀਵਾਨ ਸਜਣਗੇ। ਜਿਨ੍ਹਾਂ ਕੋਲ ਸਮਾਂ, ਜ਼ਰੂਰ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਕੀਰਤਨ ਸਰਵਣ ਕਰੀਏ ਜੀਓ। ਆ ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਗੁਰੂ ਕੇ ਲੰਗਰ ਚੱਲ ਰਹੇ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹੀ ਘਟ ਕੇ ਪਟ ਤਤ ਸਮਾਦ ਸੁਭਾਵ ਪਰਨਾਸੀ ਆਦ ਜੁਗਾਦ ਜੁਗਾਦ ਤੁਹੀ ਪ੍ਰਭ ਫੈਲ ਰਹੋ ਸਭ ਅੰਤਰਵਾਸੀ ਦੀਨ ਦਿਆਲ ਕਿਰਪਾਲ ਕਿਰਪਾ ਕਰ ਆਦ ਅਜੂਣ ਅਜੈ ਅਬਨਾਸੀ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ।

ਕਮਾਈ ਕੀਤਾ ਜਾ ਕਾ ਹੋਵੇ ਨਾਨਕ ਜੇ

ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਪਜ਼ੀਰ, ਮਕੀਨੋ ਮਕਾਨ, ਜ਼ਮੀਨੋ ਜਮਾ, ਪੀਰਾਨ ਪੀਰ ਦਸਤਗੀਰ, ਨਿਰੰਕਾਰ ਸਵਰੂਪ ਇਲਾਹੀ ਜੋਤ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਵਰਗੀ ਮੁਬਾਰਕ ਰਸਨਾ ਤੋਂ, ਜੋ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਕੇ ਕਰਵਾ ਰਹੇ ਨੇ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਪੌੜੀ ਚ ਜੋ ਕਰਮ ਕਾਂਡੀ ਲੋਕ ਸੀ, ਜਿਨ੍ਹਾਂ ਨੇ ਇਹੋ ਜਿਹੇ ਕਰਮ ਦਿੱਤੇ ਸੀ ਕਿ ਉਹਨਾਂ ਕਰਮਾਂ ਨੂੰ ਕਰਦਿਆਂ ਮਨੁੱਖ ਆਪਣੀ ਕਿਰਤ ਕਰਕੇ ਵੀ ਨਹੀਂ ਖਾ ਸਕਦਾ ਸੀ। ਇੱਕ ਨੇ ਕਿਹਾ ਸੀ ਕਿ ਨੰਗੇ ਪੈਰੀ ਚੱਲਣਾ, ਆਪਣੇ ਮੂੰਹ ਦੇ ਉੱਤੇ ਪੱਟੀ ਬੰਨ ਲੈਣੀ, ਪਾਣੀ ਪੀਣਾ ਹੈ ਤੇ ਉਹ ਬਹੁਤ ਕੱਪੜੇ ਨਾਲ ਪੁਣ ਕੇ। ਸਤਿਗੁਰ ਸਾਹਿਬ ਜੀ ਨੇ ਅਸੀਂ ਨੂੰ ਪ੍ਰਵਾਨ ਨਹੀਂ ਕੀਤਾ। ਸਾਹਿਬ ਜੀ ਕਹਿੰਦੇ ਕੋਈ ਇਹੋ ਜਿਹਾ ਕਰਮ ਕਰਨ ਵਾਲਾ ਕੋਈ ਤੀਰਥਾਂ ਤੇ, ਜਿਹੜੇ ਤੀਰਥ ਹੈ ਨਹੀਂ ਸੀ, ਤੀਰਥ ਹਮਰਾ ਹਰ ਕੋ ਨਾਮ, ਤੀਰਥ ਦਾ ਨਾਮ ਸੀਗਾ, ਲੇਕਿਨ ਜੋ ਉਹਨਾਂ ਸਥਾਨਾਂ ਦੇ ਉੱਤੇ ਬੈਠ ਕੇ ਧੂਣੀਆਂ ਤਾ ਕੇ ਤਪੱਸਿਆ ਕਰਨ ਲੱਗੇ, ਦਇਆ ਦੇ ਨਾਂ ਥੱਲੇ ਕਰਮ ਕਾਂਡ ਆ ਗਿਆ। ਸਿੱਖੀ ਦੇ ਵਿੱਚ ਦਇਆ ਜਿਹੜੀ ਹੈ ਨਾ, ਉਹ ਬਹੁਤ ਕੁੱਟ ਕੁੱਟ ਕੇ ਭਰੀ ਹੋਈ, ਪਰ ਉਹ ਦਇਆ ਨਹੀਂ ਸੀ ਹੈਗੀ। ਉਹੋ ਜਿਹੇ ਦਇਆ ਦੇ ਕਰਮਾਂ ਨੂੰ ਔਰ ਕਹਿਣਾ ਕਿ ਮੈਂ ਦਾਨੀ ਹਾਂ, ਮੈਂ ਇਸ ਤੀਰਥ ਦੇ ਉੱਤੇ ਇੰਨਾ ਦਾਨ ਕਰਿਆ। ਸਾਹਿਬ ਜੀ ਕਹਿੰਦੇ ਇਹਦਾ ਨਾਂ ਜੇ ਪਾਇਆ, ਪਹਿਲੀ ਤੇ ਗੱਲ ਤੈਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ, ਕੋਈ ਤਿਲ ਮਾਤਰ ਤੈਨੂੰ ਮਾਣ ਮਿਲਿਆ, ਹੋਰ ਕੁਝ ਪ੍ਰਾਪਤ ਨਹੀਂ ਹੋਇਆ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਜਦੋਂ ਕਿਸੇ ਵੱਡਿਆ ਨਾਂ ਲੈ ਦਿਓ, ਛੋਟੇ ਵਿੱਟ ਆ ਜਾਂਦੇ ਆ। ਕਪਾਲ ਮੋਚਨ ਦਾ ਤੀਰਥ ਜਿਹੜਾ ਹੈ ਉਹ ਰਿਸ਼ੀਆਂ ਮੁਨੀਆਂ ਦੇ ਮਤ ਵਿੱਚ ਬਹੁਤ ਮੰਨਿਆ ਹੋਇਆ ਹੈ। ਜੋ ਸ਼ਿਵਜੀ ਦੀ ਰਿਸ਼ੀਆਂ ਮੁਨੀਆਂ ਦੇ ਮਤ ਵਿੱਚ ਬਹੁਤ ਮਾਨਤਾ ਹੈ, ਉਹਨਾਂ ਨੂੰ ਬ੍ਰਹਮਾ ਦਾ ਸਿਰ ਕਲਮ ਕਰਨ ਦਾ ਬ੍ਰਹਮ ਹੱਤਿਆ ਉਤਾਰਨ ਵਾਸਤੇ ਅਨਿਕ ਪਾਤਕ ਹਰਤਾ, ਜਿਸ ਦੀ ਬਾਬਤ ਸੀ ਕਿ ਸ਼ਿਵਜੀ ਤੇਰੇ ਅਨੇਕਾਂ ਪਾਪ ਜਿਹੜੇ ਉਹ ਗਵਾ ਦਿੰਦਾ ਹੈ, ਪਰ ਹੁਣ ਆਪ ਹੀ ਉਹ ਪਾਪ ਦੇ ਵਿੱਚ ਗਰਸੇ ਹੋਏ ਕਿ ਮੈਨੂੰ ਪਾਪ ਲੱਗਿਆ ਹੋਇਆ ਹੈ ਬ੍ਰਹਮਾ ਦਾ ਸਿਰ ਕੱਟਣ ਕਰਕੇ, ਤੇ ਮੈਂ ਇਹਨੂੰ ਉਤਾਰਨਾ ਹੈ, ਤੇ ਮੈਂ ਸ਼ਾਇਦ ਕਪਾਲ ਮੋਚਨ ਦੇ ਤੀਰਥ ਤੇ ਇਸ਼ਨਾਨ ਕਰਾਂ, ਉੱਥੇ ਜਾਵਾਂ ਤੇ ਮੇਰਾ ਇਹ ਉਤਰ ਜਾਏ।
ਤੇ ਉਹ ਇੱਕ ਥਾਂ ਤੇ ਨਹੀਂ ਪਤਾ ਕਿੰਨੇ ਤੀਰਥਾਂ ਤੇ ਗਏ। ਅਲਾਈ ਬਾਣੀ ਦਾ ਫਰਮਾਨ ਹੈ, ਅਣਕ ਪਾਤਕ ਹਰਤਾ ਤੀਰਥ ਤੀਰਥ ਪਰਮਤਾ ਲਹੇ ਨਾ ਪਾਰ ਲਈ। ਪਤਾ ਨਹੀਂ ਕਿੰਨਿਆਂ ਤੀਰਥਾਂ ਦੇ ਉੱਤੇ ਭਰਮਦੇ ਹੋਏ ਜੇ ਕਿ ਉਹਨੂੰ ਪਾਰ ਨਾ ਲੱਗੇ, ਉਹਨਾਂ ਦਾ ਦਾਗ ਨਹੀਂ ਗਿਆ। ਕਰਮ ਕਰ ਕਪਾਲ ਮਫੀਟਸਰੀ, ਵੀ ਇਹ ਤੇਰਾ ਕਰਮ ਰੋਗ ਏ, ਇਹ ਨਹੀਂ ਮਿਟੇਗਾ, ਇਹਦਾ ਤੈਨੂੰ ਲੇਖਾ ਦੇਣਾ ਪਏਗਾ। ਸਤਿਗੁਰ ਸਾਹਿਬ ਜੀ ਨੇ ਸਾਨੂੰ ਵਰਜਿਤ ਕਰ ਦਿੱਤਾ ਕਿ ਜੇ ਏਡੇ ਵੱਡੇ ਤੀਰਥ ਤੇ ਜਿਸ ਰਿਸ਼ੀ ਮੁਨੀ ਦਾ ਏਡਾ ਵੱਡਾ ਨਾਂ ਹੈ, ਨਾ ਉਹ ਆਪਣਾ ਦਾਗ ਗਵਾ ਸਕਿਆ, ਨਾ ਹੀ ਉਹ ਤੀਰਥ ਉਹਦਾ ਦਾਗ ਲਾ ਸਕਿਆ, ਫਿਰ ਐਸੇ ਤੀਰਥ ਨੂੰ, ਐਸੇ ਕਰਮ ਕਾਂਡ ਨੂੰ ਸਾਡੇ ਘਰ ਪਰਿਵਾਰ ਨਹੀਂ। ਔਰ ਭਗਤ ਤ੍ਰਿਲੋਚਨ ਜੀ ਦਾ ਜਨਮ ਵੀ ਬ੍ਰਾਹਮਣ ਖਾਨਦਾਨ ਦੇ ਵਿੱਚ ਹੋਇਆ, ਉਹਨਾਂ ਨੇ ਇਸ ਗੱਲ ਨੂੰ ਰਿਜੈਕਟ ਕਰ ਦਿੱਤਾ ਹੈ। ਤੇ ਉਹਨਾਂ ਦਾ ਮਨ ਕਿੱਥੇ ਆ? ਨਾਮ ਤੇ। ਇਸ ਫੁਰਮਾਨ ਦੇ ਅਖੀਰ ਚ ਉਹਨਾਂ ਨੇ ਫਰਮਾਇਆ ਹੈ, ਪੂਰਵਲੋ ਕਿਰਤ ਕਰਮ ਨਾ ਮਿਟੇ ਰੀ ਗਏ ਹਨ ਤਾਂਚੇ ਮੋਹੇ ਜਾਪੀ ਵਾਲੇ ਰਾਮ ਚ ਨਾਮ। ਸਾਹਿਬ ਜੀ ਕਹਿੰਦੇ ਇਸ ਵਾਸਤੇ ਸੁਣਿਆ ਮੰਨਿਆ ਮਨ ਕੀਤਾ ਪਾਉ, ਤੂੰ ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਸੁਣਿਆ, ਉਹਦੇ ਇਲਾਹੀ ਫੁਰਮਾਨ ਸੁਣੇ ਆ। ਸੁਣਨ ਤੋਂ ਬਾਅਦ ਕੇਵਲ ਸੁਣਨ ਤੱਕ ਸੀਮਤ ਨਹੀਂ, ਉਹਨੂੰ ਮੰਨੇ ਆ, ਮੰਨੇ ਮਨ ਦੇ ਵਿੱਚ, ਮੰਨੇ ਨੂੰ ਸਿਹਾਰੀ ਕਿਰਪੇ ਮਨ ਵਿੱਚ ਤੇਰਾ ਮਨ ਮੰਨ ਗਿਆ ਹੈ, ਔਰ ਤੂੰ ਉਹਨਾਂ ਬਚਨਾਂ ਦੇ ਨਾਲ ਪ੍ਰੇਮ ਕੀਤਾ ਹੈ। ਜੇ ਤੂੰ ਉਹਨਾਂ ਬਚਨਾਂ ਨਾਲ ਪ੍ਰੇਮ ਕੀਤਾ ਹੈ, ਫਿਰ ਤੇਰੇ ਜਿਹੜੇ ਅੰਦਰ ਦਾ ਤੀਰਥ ਹੈ ਸਿੱਖੀ ਦੇ ਵਿੱਚ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਹਾ, ਸਿੱਖੀ ਦਾ ਜਿੱਥੇ ਵੀ ਅਸਥਾਨ ਗੁਰੂ ਨਾਨਕ ਸਾਹਿਬ ਦਾ ਬਣਿਆ ਹੈ, ਉੱਥੇ ਹੀ ਅੱਠੇ ਪੈਰ ਨਾਮ ਦਾ ਪੈਰਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਵਕਤ ਇਲਾਹੀ ਨਾਮ ਦੀ ਵਰਖਾ ਹੁੰਦੀ ਹੈ। ਕੇਵਲ ਪਾਣੀ ਨਹੀਂ, ਪਾਣੀ ਦੇ ਨਾਲ ਬਾਣੀ ਹੈ। ਤੇ ਸਤਿਗੁਰ ਸਾਹਿਬ ਜੀ ਨੇ ਜਿੱਥੇ ਸਾਨੂੰ ਬਾਹਰੀ ਅੰਮ੍ਰਿਤ ਸਰੋਵਰ ਰਚ ਕੇ ਦਿੱਤੇ, ਉਹਨਾਂ ਸਰੋਵਰਾਂ ਦੇ ਉੱਤੇ ਸਤਿਗੁਰ ਸਾਹਿਬ ਸਾਨੂੰ ਇਸ਼ਨਾਨ ਬਖਸ਼ੇ ਆ, ਔਰ ਇਸ਼ਨਾਨ ਤੋਂ ਬਾਅਦ ਫਿਰ ਸਾਨੂੰ ਅਗਲੇ ਪਾਸੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਈਏ, ਸਰੋਵਰ ਚ ਇਸ਼ਨਾਨ ਕਰੀਏ, ਤੇ ਅੱਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਾਮ ਦਾ ਸਰੋਵਰ ਹੈ, ਉਹਦੇ ਵਿੱਚ ਇਸ਼ਨਾਨ ਹੁੰਦਾ। ਸਾਡੇ ਘਰ ਚ ਬਾਹਰੀ ਸਰੋਵਰ ਤੇ ਅੰਤਰੀਵ ਸਰੋਵਰ ਵੀ, ਜਿਹਦੇ ਨਾਲ ਅਸੀਂ ਅੰਤਰਗਤ ਤੀਰਥ ਮਲ ਨਾਲ ਇਉਂ ਹੀ, ਇੱਕ ਸਾਡਾ ਬਾਹਰੀ ਹੇਮਕੁੰਟ, ਲੇਕਿਨ ਬਾਹਰੀ ਹੇਮਕੁੰਟ ਦੇ ਨਾਲ ਨਾਲ ਬਾਹਰੀ ਸਰੋਵਰਾਂ ਦੇ ਇਸ਼ਨਾਨ ਕਰਨ ਦੇ ਨਾਲ ਨਾਲ ਅਸੀਂ ਅੰਦਰ ਦੇ ਜਿਹੜੇ ਅੰਤਰ ਆਤਮੇ ਆ ਉਹ ਸਰੋਵਰ ਦੇ ਉੱਤੇ ਵੀ ਇਸ਼ਨਾਨ ਕਰਨਾ ਹੈ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਵਿੱਚੋਂ ਹੀ ਵਿਚਾਰ ਲੈ ਕੇ, ਔਰ ਇਸ ਭੇਤ ਨੂੰ ਭਾਈ ਗੁਰਦਾਸ ਜੀ ਨੇ ਵੀ ਤੇ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਵੀ, ਭਾਈ ਗੁਰਦਾਸ ਜੀ ਨੇ ਕਿ ਜਦੋਂ ਤੂੰ ਅੰਤਰ ਦੇ ਸਰੋਵਰ ਤੇ ਇਸ਼ਨਾਨ ਕਰਨਾ ਚਾਹੁੰਦਾ ਹੈ, ਸ਼ਬਦ ਸੁਰਤ ਲਿਵ, ਅੰਦਰ ਦਾ ਸਰੋਵਰ ਦੇ ਇਸ਼ਨਾਨ ਤਾਂ ਹੋਣਾ ਹੈ ਜੇ ਤੂੰ ਸ਼ਬਦ ਦੇ ਨਾਲ ਸੁਰਤ ਜੋੜੀ।
ਗੁਰ ਸਿੱਖ ਸੰਧ ਮਿਲੇ, ਤੇਰੀ ਤੇ ਗੁਰੂ ਦੀ ਸੰਧੀ ਹੋ ਜਾਏਗੀ ਆਪਸ ਵਿੱਚ। ਜਦੋਂ ਤੂੰ ਗੁਰੂ ਕੋਲੋਂ ਸ਼ਬਦ ਲਿਆ, ਗੁਰੂ ਕੋਲੋਂ ਸ਼ਬਦ ਲੈਣਾ ਹੈ ਤੇ ਫਿਰ ਉਸ ਸ਼ਬਦ ਦੇ ਨਾਲ ਆਪਣੀ ਤੂੰ ਲਿਵ ਜੋੜਦੀ। ਸਾਡੇ ਅੰਦਰ ਉਹ ਸਾਨੂੰ ਛਲਣ ਵਾਲੇ ਬੈਠੇ ਹੋਏ ਨੇ। ਉਹ ਮਨੁੱਖ ਆਪਣੀ ਤਾਕਤ ਨਾਲ ਆਪ ਨਹੀਂ ਪਜਾ ਸਕਦਾ। ਇਲਾਹੀ ਬਾਣੀ ਦਾ ਫੁਰਮਾਨ ਹੈ, ਜੇ ਚਾਹੁੰਦਾ ਹੈ ਇਹ ਅੰਦਰ ਚਲੇ ਜਾਣ ਤੇ ਮੇਰਾ ਉਹ ਅੰਦਰ ਤੀਰਥ ਇਸ਼ਨਾਨ ਹੋਵੇ ਤੇ ਸਤਿਗੁਰ ਸਾਹਿਬ ਜੀ ਦਾ ਇੱਕ ਬਚਨ ਹੈ ਇਲਾਹੀ ਬਾਣੀ ਦਾ, ਗੁਰ ਕਾ ਸ਼ਬਦ ਹਿਰਦ ਅੰਤਰ ਧਾਰਾ ਹੈ, ਪੰਚ ਜਣਾ ਸੇ ਸੰਗ ਨਿਵਾਰੇ। ਜਦੋਂ ਤੂੰ ਗੁਰੂ ਕੇ ਸ਼ਬਦ ਨੂੰ ਆਪਣੇ ਅੰਦਰ ਧਾਰਨ ਕਰੇਗਾ, ਉਹ ਸ਼ਬਦ ਆਪਣੇ ਆਪ ਹੀ ਤੇਰੇ ਉਹਨਾਂ ਪੰਜਾਂ ਤੂੰ ਨਿਰਲੇਪ ਕਰ ਦੇਣਗੇ। ਦਸ ਇੰਦਰੀ ਕਰ ਰਾਖੇ ਵਾਸ, ਜਿਹੜੀਆਂ ਤੇਰੀਆਂ ਇੰਦਰੀਆਂ ਨੇ ਵਸ ਵਿੱਚ ਨਹੀਂ, ਗੁਰੂ ਕਿਰਪਾ ਕਰੇਗਾ ਕਿ ਤੇਰੀਆਂ ਇਹ ਇੰਦਰੀਆਂ ਵੀ ਤੇਰੇ ਵਸ ਵਿੱਚ ਹੋ ਜਾਣਗੀਆਂ। ਤੇਰੇ ਕੰਨ ਕਹਿਣਗੇ ਕਿ ਹੁਣ ਮੈਂ ਉਹ ਕੁਛ ਨਹੀਂ ਸੁਣਨਾ, ਤੇਰੀ ਰਸਨਾ ਕਹੇਗੀ ਮੈਂ ਉਹ ਕੁਛ ਨਹੀਂ ਬੋਲਣਾ। ਦਸ ਇੰਦਰੀ ਕਾ ਰਾਖੇ ਵਾਸ ਤਾਂ ਕਿ ਆਤਮੇ ਹੋਏ ਪ੍ਰਕਾਸ਼, ਆਤਮ ਮਨ ਤੇਰੀ ਮਨ ਦੇ ਵਿੱਚ ਪ੍ਰਕਾਸ਼ ਹੋਵੇਗਾ। ਲੇਕਿਨ ਜਦੋਂ ਤੂੰ ਗੁਰੂ ਕੋਲ ਆਇਆ, ਗੁਰੂ ਕਾ ਸ਼ਬਦ ਸੁਣਿਆ, ਗੁਰੂ ਕੋਲ ਲਿਆ, ਮੰਨਿਆ, ਪ੍ਰੇਮ ਕੀਤਾ, ਹੁਣ ਤੂੰ ਪ੍ਰੇਮ ਨਾਲ ਉਸ ਇਲਾਹੀ ਸ਼ਬਦ ਨਾਲ ਜੁੜ ਕੇ ਬੈਠਾ, ਤੂੰ ਆਪਣਾ ਧਿਆਨ ਟਿਕਾਇਆ। ਸ਼ਬਦ ਸੁਰਤ ਲਿਵ ਗੁਰਸਿੱਖ ਸੰਗ ਮਿਲੇ, ਪੰਚ ਪਰਪੰਚ ਮਿਟੇ। ਪਰਪੰਚ ਜਿਹੜੇ ਛਲਣ ਵਾਲੇ, ਜਿਹੜੇ ਤੇਰੀ ਇਸ ਕੀਮਤੀ ਜ਼ਿੰਦਗੀ ਨੂੰ ਛੜੀ ਜਾ ਰਹੇ ਨੇ, ਉਹ ਸ਼ਬਦ ਹੀ ਤਾਸ ਕਰ, ਉਹਦੇ ਨਾਮ ਹੀ ਤਾਸ ਕਰਕੇ ਆਪਣੇ ਆਪ ਖਤਮ ਹੋਣਗੇ। ਪੰਚ ਪ੍ਰਧਾਨੇ ਹੈ, ਹੁਣ ਤੇਰੇ ਅੰਦਰ ਉਹ ਪੰਜ ਮਿਟ ਕੇ ਸੱਤ ਸੰਤੋਖ, ਦਇਆ, ਧਰਮ, ਧੀਰ ਜਿਹੜਾ ਹੈ ਉਹ ਤੇਰੇ ਅੰਦਰ ਪ੍ਰਧਾਨ ਹੋਣਾ ਸ਼ੁਰੂ ਹੋ ਜਾਏਗਾ, ਇਹ ਤੇਰੇ ਅੰਦਰ ਪੈਦਾ ਹੋਣਗੇ। ਜਦੋਂ ਇਹ ਤੇਰੇ ਅੰਦਰ ਪੈਦਾ ਹੋਏ, ਉਦੋਂ ਤੈਨੂੰ ਫਿਰ ਮਾਇਆ ਉਹ ਬ੍ਰਹਮ ਸਮ, ਹੁਣ ਤੈਨੂੰ ਦੋ ਲੱਗਦੇ ਆ, ਹੁਣ ਤੈਨੂੰ ਬਗਾਨਾ ਵੀ ਦਿਸਦਾ ਹੈ, ਹੁਣ ਤੇਰੇ ਅੰਦਰ ਵੈਰ ਵਿਰੋਧ ਦੀ ਭਾਵਨਾ ਵੀ ਜਿਹੜੀ ਆਉਣਾ ਹੈ। ਫਿਰ ਤੈਨੂੰ ਸਾਰਾ ਕੁਛ ਉਸ ਵਾਹਿਗੁਰੂ ਅਕਾਲ ਪੁਰਖ ਦਾ ਐਸੀ ਕਿਰਪਾ ਹੋਏਗੀ ਕਿ ਤੈਨੂੰ ਕੋਈ ਫਰਕ ਨਹੀਂ ਸੇਗਾ, ਫਿਰ ਦਸਮ ਦੁਆਰ ਤੇ ਜਾਣਾ ਵੀ ਨਹੀਂ ਰਹੇਗੀ। ਭਾਈ ਸਾਹਿਬ ਨੇ ਕਈ ਪੰਕਤੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਦਸਮ ਦੁਆਰ ਤੋਂ ਅੱਗੇ ਜਾਣਾ ਹੈ। ਮਾਇਆ ਉਹ ਬ੍ਰਹਮ ਸਮ ਦਸਮ ਦੁਆਰ ਪਾਰ ਅਨਹਤ ਬਾਜਤ ਨਿਸ਼ਾਨੇ ਹੈ। ਫਿਰ ਤੂੰ ਇਸ ਸੰਸਾਰ ਦੀ ਗੱਲ ਉੱਤੋਂ ਅੱਗੇ ਲੱਗ ਜਾਏਗਾ। ਸੰਸਾਰ ਦੇ ਜਿਹੜੇ ਭਰਮ ਨੇ, ਭਾਗੇ ਉਹ ਭਰਮ ਭੇਦ ਕਾਲ ਉਹ ਕਰਮ ਖੇਦ, ਜਿਹੜੇ ਇਸ ਸੰਸਾਰ ਦੀ ਵਿਰਤੀ ਵਿੱਚ ਭਰਮ ਬਣੇ ਹੋਏ ਸੀ, ਜਦੋਂ ਤੂੰ ਉਸ ਗੁਰੂ ਕੇ ਸ਼ਬਦ ਨੂੰ ਸੁਣਿਆ ਤੇ ਮੰਨਿਆ, ਮੰਨ ਕੇ ਉਸ ਪ੍ਰੇਮ ਨਾਲ ਲਿਵ ਜੋੜੀ ਹੈ, ਫਿਰ ਤੇਰੇ ਭਰਮ ਖਤਮ ਹੋ ਗਏ, ਕਾਲ ਦਾ ਡਰ ਵੀ ਤੈਨੂੰ ਖਤਮ ਹੋ ਗਿਆ, ਜਿਹੜਾ ਕਾਲ ਵੱਡਿਆ ਵੱਡਿਆ ਨੂੰ ਖਾ ਗਿਆ, ਹੁਣ ਤੈਨੂੰ ਕਾਲ ਦਾ ਡਰ ਨਹੀਂ ਹੈ। ਲੋਕ ਵੇਦ ਉਲੰਘ, ਮਨੁੱਖ ਆਮ ਤੌਰ ਤੇ ਲੋਕ ਲੱਜਿਆ ਪਾਲਦਾ ਹੈ ਕਿ ਮੈਨੂੰ ਲੋਕ ਕੀ ਕਹਿਣਗੇ ਵੀ ਕੀ ਹੋਇਆ। ਲੋਕ ਵੇਦ ਉਲੰਘ ਅਦੋਤ ਗੁਰ ਗਿਆਨੇ ਹੈ, ਤੇਰੇ ਅੰਦਰ ਗੁਰੂ ਕਾ ਗਿਆਨ ਆਏਗਾ। ਹੁਣ ਜਦੋਂ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਆਏਗਾ, ਉਦੋਂ ਤੂੰ ਅੰਤਰ ਆਤਮੇ ਇਸ਼ਨਾਨ ਕਰੇਗਾ। ਉਨ ਮਨ ਮਗਨ
गगन, फिर तेरा मन गगन की है उपर उच्चा, तेरी ऊंची आत्मक अवस्था जिहड़ी है ना वो होएगी जगमग जोत। उस वाहिगुरु अकाल पुरख ने तेरे अंदर जोत नदानी है, परम नदाने है, तो वह परम खजाने पा लेगा अंतरगत तीर्थ मल ना। जिहड़े साडा गुरु गोबिंद सिंह महाराज का बचन ने उहदे भी अंतरी वर्थ ने, सपत सरिंग सोबत है तहां। हुण एक तां सी बाहरी सत चोटियां वेखियां, सुनो सपत सरोवर थापे, वह सुन वाहिगुरु अकाल पुरख ने हुण सपत सरोवर जो थापे आ, उथे सप्त सरिंगे इथे सप्त सरोवर है। जिन साजे विचारे आप, उदी विचार वो ही जानता है, वो दुनिया के सत सरोवर नहीं है, वो दुनिया के सत समुंदर नहीं है, क्योंकि उदे विच कौन सा तित सत सार, उना सत्ता सरोवरां दे विच, उना सत्ता चूटियां दे उत्ते तित सत सार गुरमुख। हुण गुरमुख वो है जिन्हें गुरु कुल दीख्या ले ली। असीं बेशक आम कह दें गुरु घर का कोई सेवादार हो सकता, सेवक हो सकता है, पर गुरमुख की पदवी उदों मिलती है जदों गुरु नानक नूं सब कुछ आके सौंक के गुरु दीख्या ले ली। तित सत सार गुरमुख मनुआ नावै, बोहर जाउण ना पाइंदा। दोबारा उन्हों आखे भी वो जूनिया विच आजे नहीं आएगा, वो ये तो नहीं दसेगा भी किहो जा आनंद आ रहा। उन्हों ये पूछा जावे कवन बनी नी तेरी लाली, कवन रंग तू पई गुलाली, वो कहेगा फिर दुनिया का सब कुछ छड़ दे, श्री गुरु दर्श ध्यान ध्यान आप अटका गुरु वाल, गुरु वाल आ दुनिया दिते हुए खट दर्श, दुनिया दिखाई हुई गल्लां जिहड़ियां ने वो तेनू किते नहीं पहुंचा सकदी, उन्हें आप कुछ नहीं देखा है, उन्होंने आप मन के टका जिहड़े आ वो नहीं बने है। सकल दर्श सम दर्श दिखाए हैं, वो तेनू हर पास्यों एको जहा दिखाएगा, तेनू कोई बगाना एक दूजा कोई नजर जड़ नहीं आया। श्री गुरु शब्द जिहड़ा गुरु का शब्द है, वो तेनू आखे भी दुनिया का कोई शब्द तेनू सारे शब्दों का ज्ञान दे देवे नहीं हो सकता, लेकिन एक गुरु का शब्द है। श्री गुरु शब्द पंच शब्द ज्ञान गम, सर्व शब्द अनहद समझाए। गुरु शब्द ने जब तू लिब जोड़ेगा, इसे करे कहते हैं भी सज्जन प्यारिया तेनू अमृत वेले पहला कोई 10 मिनट 15 मिनट अद्धा घंटा जिन्ना तरह हुंदा उन्ने चर शब्द सुरता अभ्यास करना, जे तू इस मार्ग परमार्थ के मार्ग के उत्ते अगे वधना चाहना है तो फिर यह जरूरी है। फिर तू अंतर आत्मे उस तीर्थ उत्ते इशनान करेगा, जदों अंतर आत्मी तीर्थ इशनान करेगा फिर तेन गुण अपने नहीं दिसणगे, फिर सब गुण तेरे मैं ना ही कोई। हे वाहिगुरु गुण सारे जेड़े आ वो तेरे आ, मेरा कोई गुण नहीं है, मेरे अंदर ते औगण ने। मेरे साहिबा कौन जाने गुण तेरे, कहे न जानी अवगुण मेरे, मैं अवगुणा का भरिया हुआ। उदों अपने आप इं बयान करेगा, मंज कुचजी अमावन डोसड़े हूं क्यों सौ रावण जाऊं, मेरे अंदर अवगुण ने मैं कुचजा वा, इस वास्ते मैनू तेरे आनंद की प्राप्ति जिहड़ी है वो नहीं हुंदी पई, मैं मेरे च दोष ने। विण गुण कीते
भगत ना होए गुरु के गुण धारण किए बिना गुरु के गुण ता मिलने आ जे तू गुरु को आया। वैसे भी तुसी जेड़ी खंडे बाटे दी रहते जिहड़ियां पांच रहतां ने ये गुण ने जिहड़ियां बजरक रहतां ने ये औगण ने सानू गुणां दे धारनी कराया है ते औगणां दा त्याग कराया है। एक मिसाल सतगुर साहब जी ने साडे घर च बहुत नेड़ियों दित्ती है, गुण जंज लाड़ै नाल सोहे पर खमोणिए लिया। एक लाड़ा एक बराती, एक नाम जिहड़ा तेरा अभ्यास है, एक वह वाहिगुरु अकाल पुरख उहदे गुण जिहड़े तैनूं दित्ते आ उहनां नूं धारना है। भगत भगती बंदगी, वह गुणा धारण किए बिना भी तेरी भगती प्रवान नहीं चढ़ सकती। स्वस्थ आठ बाणी बरमाओ, स्वस्थ कल्याण स्वरूप स्वस्थ जिहड़ा वाहिगुरु कल्याण करने वाला कौन है, केवल वह वाहिगुरु, उहदे तो बिना आठ माया, माया विच अहीं सारे आ, माया नो नाम गर्भ जोन का जिन्ने जी जूनी च आ गए, फिर उस ब्रह्म वाहिगुरु अकाल पुरख की जिहड़ी बाणी है तेरे मुख विचों उहदी अलाही बाणी की आवाज आवे, तेरे वास्ते सब कुछ बाणी होवे, कोई होर चाक ना होवे। तू ये आखें वाहो वाहो बाणी निरंकार है, तिस जेवड अवर ना कोए, गुरमुख बाणी ब्रह्म है, शब्द मिलावा होए कि मेरे वास्ते परमेश्वर, मेरे वास्ते सब कुछ, कल्याण स्वरूप सतगुर साहब जी की बख्शी हुई बाणी है, मेरे वास्ते होर कोई मैं किसी की लोड़ नहीं है। सत सुहाण सदा मन चाओ, सत सदीव काल होंद वाला, जिहड़ा सदा सुहावना है, जो तू उहदे नाल मन जोड़िया याद रखी उदो तू भी सदीव काली हो जाएगा। एक दिन अगे विचार सांझी कीती सी कि बाबा दीप सिंह दे माता पिता 1675 गुरु तेग बहादुर साहब शहीद होए सी। हर सिख की अवस्था जिहड़ी है ना वो इको जिही नहीं होंदी, जिवें जिवें गुरु को आउंदा गुरु को ज्ञान मिलता है तिवें तिवें उहदी अवस्था अगे होंदी है। इतिहास के पन्निया है कि 1676 दे विच बाबा दीप सिंह दे माता पिता जिहड़े सीगे वो गुरु तेग बहादुर साहब महाराज साहब की शहादत अफसोस करने वास्ते आए से, लेकिन की सी एक घर हर सोग तो न्यारा सी। जदों गुरु तेग बहादुर महाराज साहब का सीस आया कलगीधर पातशाह ने उदों ही कहता सी कि कोरोना रस विच नहीं आना किसी ने, यह वाहिगुरु अकाल पुरख का भाणा, यह घर भाणा मनण वाला है। हुण जदों ने ऐसी अवस्था देखी कि तुम कलगीधर पातशाह दे कोल बेनती कीती सी कि सच्चे पातशाह कृपा करो साडी पीढ़ी अगे चले, वो एवें नहीं एडी वड्डी बजुर्ग उम्र च खंडा वाह गया, तू कुछ मंगना है जे तेरा मन मिले ते गुरु को आके मंगी, वो चीज मंगी हुई तेरे चार चंद लव तेरा नां ऊंचा करेगी, तेरा जन्म प्रवान करेगी। सतगुरु साहब जी ने उस दिन उन्होंने कहा सी, इतिहासकारा ने उथे नाल इलाही फरमान जोड़िया होया है कि कलगीधर पातशाह ने फरमाया तुहाडे घर एहो जी रूह आउणी है, इस वास्ते बंदगी करो। होर अचरज कथा महा अनुप्रात्मा पार ब्रह्म का रूप, साडे वर्गा हुंदा डोल जांदा 1676 च बचन हुंदे आ ते बाबा दीप सिंह का जन्म 1682 च हुंदा जाके। हुण जदों इहो जी अवस्था होवे उदों ओ सिख भी सदीव काल है, गुरु आदि जुगा दे ते जिहड़ा सिख गुरु नाल लग गया वह भी आदि जुगा दे। साहब जी कहिंदे उदों ओ साते ओ सुहावना है
ਤੇ ਤੂੰ ਵੀ ਸਦਾ ਹੈ ਤੇ ਤੇਰਾ ਮਨ ਵੀ ਸਦਾ ਚਾਓ ਖੇਡ ਚ ਰਹੇ ਚਿੰਤਾ ਹੋਏਗੀ। ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜਿੱਥੇ ਗਏ ਕਿਤੇ ਇਲਾਹੀ ਬਾਣੀ ਦੀ ਵਿਚਾਰ ਕੀਤੀ, ਉਸ ਪਰਮੇਸ਼ਰ ਦੇ ਗੁਣਾਂ ਦਾ ਵਿਖਿਆਨ ਕੀਤਾ, ਤੇ ਉਸ ਵੇਲੇ ਉਹਨਾਂ ਸਿੱਧਾਂ ਨੇ ਉਹਨਾਂ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਅੱਗੇ ਸਵਾਲ ਰੱਖੇ ਕਿ ਜਿਹਦੀਆਂ ਏਡੀਆਂ ਏਡੀਆਂ ਵੱਡੀਆਂ ਬਖਸ਼ੀਆਂ ਸੁਣਾਉਂਦੇ ਜੇ। ਫਿਰ ਉਹਨਾਂ ਨੇ ਆਪਣੇ ਦਿਮਾਗ ਨਾਲ ਬੜੇ ਤਕੜੇ ਸਵਾਲ ਕੀਤੇ, ਜਿੱਡੇ ਸਵਾਲ ਤਕੜੇ ਸਿੱਧ ਗੋਸ਼ਟ ਵਿੱਚ ਨੇ ਨਾ। ਜੇ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਹਨਾਂ ਦੇ ਜਵਾਬ ਨਾ ਦਿੰਦੇ ਤੇ ਸਾਡੇ ਕੋਲੋਂ ਜਵਾਬ ਨਹੀਂ ਸੀ ਆਉਣੇ। ਹੁਣ ਸਤਿਗੁਰ ਸਾਹਿਬ ਅੱਗੇ ਇਹ ਵੀ ਵੱਡਾ ਸਵਾਲ ਏ, ਤੇ ਇੱਥੋਂ ਹੀ ਸਾਡਾ ਅਕੀਦਾ ਵੱਧ ਜਾਣਾ ਚਾਹੀਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਰੇ ਵੇਦ ਪੁਰਾਣ ਕਿਤੇਬ ਕੁਰਾਨਾਂ ਨੂੰ ਚੈਲੰਜ ਕਰ ਦਿੱਤਾ ਹੈ। ਉਹਨਾਂ ਨੇ ਸਵਾਲ ਕੀਤਾ ਕਿ ਜਿਸ ਦਿਨ ਇਹ ਧਰਤੀ ਪੈਦਾ ਹੋਈ, ਇਹ ਪਰਜਾ ਪੈਦਾ ਹੋਈ, ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜੀ ਤਰੀਕ ਸੀ, ਕਿਹੜਾ ਵਾਰ ਸੀ। ਕਈ ਵੱਡੀਆਂ ਹਿਸਾਬੀਆਂ ਨੇ ਹਿਸਾਬ ਵੀ ਲਾਇਆ ਪਰ ਉਹ ਕੱਚੀਆਂ ਗੱਲਾਂ ਨੇ। ਕਿਸੇ ਨੇ ਕਿਹਾ 5000 ਸਾਲ ਹੋਈਏ, ਲੇਕਿਨ ਕੋਈ ਦੱਸ ਨਹੀਂ ਸਕਦਾ। ਤੇ ਸਤਿਗੁਰ ਸਾਹਿਬ ਜੀ ਨੇ ਕਿਹਾ ਵੀ ਜਿੰਨੇ ਤੁਸੀਂ ਧਰਮ ਦੇ ਨਾਂ ਤੇ ਗ੍ਰੰਥ ਲਿਖੇ ਹੋਏ ਆ, ਚਾਹੇ ਉਹ ਵੇਦ ਲਿਖੇ ਆ, ਚਾਹੇ ਉਹ ਸ਼ਾਸਤਰ ਲਿਖੇ ਆ, ਚਾਹੇ ਉਹ ਸਿਮਰਤੀਆਂ ਲਿਖੀਆਂ ਨੇ, ਕੁਰਾਨ ਲਿਖਿਆ ਹੈ, ਤੁਸੀਂ ਉਹ ਚ ਕੋਈ ਵੀ ਕੱਢ ਕੇ ਦਿਖਾ ਨਹੀਂ ਸਕਦੇ ਵੀ ਉੱਥੇ ਕਿਸੇ ਤੇ ਲਿਖਿਆ ਹੋਵੇ ਵੀ ਇਸ ਤਰੀਕ ਨੂੰ ਇਸ ਵਾਰ ਨੂੰ ਧਰਤੀ ਪੈਦਾ ਹੋਈ ਸੀਗੀ। ਨਹੀਂ, ਨਾ ਉਦੋਂ ਸਮਾਂ ਹੈ ਸੀ, ਨਾ ਵਾਰ ਹੀ ਹੈ ਸੀ। ਕਵਣ ਸੇ ਰੁੱਤੀ ਮਾਹੋ ਕਵਣ ਜਿੱਤ ਹੋਵਾ ਆਕਾਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜੋ ਫਰਮਾਇਆ, ਵੇਲ ਨਾ ਪਾਇਆ ਪੰਡਤੀ। ਜਿੰਨੇ ਵੀ ਪੰਡਿਤ ਹੋਏ ਆ, ਜਿਨ੍ਹਾਂ ਨੇ ਧਰਮ ਦੇ ਗ੍ਰੰਥ ਲਿਖੇ ਆ, ਕਿਸੇ ਵੀ ਗ੍ਰੰਥ ਵਿੱਚ, ਕਿਸੇ ਵੇਦ ਵਿੱਚ, ਸ਼ਾਸਤਰ ਦੇ ਵਿੱਚ ਕੋਈ ਵੇਲਾ ਨਹੀਂ ਪਾ ਸਕਿਆ ਵੀ ਕਿਸੇ ਵੇਲੇ ਲਿਖਿਆ। ਜੇ ਹੋਵੇ ਲੇਖ ਪੁਰਾਣ, ਜੇ 18 ਪੁਰਾਣ ਲਿਖਿਆ, ਕਿਸੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਕਿ ਧਰਤੀ ਕਦੋਂ ਪੈਦਾ ਹੋਈ। ਦੂਜੀ ਦੁਨੀਆ ਇਸਲਾਮ ਦੀ ਕਿ ਜੇ ਕਾਜ਼ੀਆਂ ਨੇ ਕੁਰਾਨ ਲਿਖੇ ਆ ਤੇ ਕਿਸੇ ਕੁਰਾਨ ਦੇ ਵਿੱਚ ਇਹ ਨਹੀਂ ਦੱਸ ਸਕਿਆ। ਵਕਤ ਨਾ ਪਾਇਓ ਕਾਜ਼ੀਆ ਜੇ ਲਿਖਣ ਲੇ ਕੁਰਾਨ। ਜਿਨ੍ਹਾਂ ਨੇ ਕੁਰਾਨ ਲਿਖਿਆ ਉਹਨਾਂ ਵੀ ਨਹੀਂ, ਜਿਹੜੇ ਜੋਗੀ ਜਨ ਤਾਂ ਜਿਹੜੇ ਚੂੜਕਾਣੇ ਝਿੜੀ ਵਾਲੇ ਸੀ ਨਾ ਉਹਨਾਂ, ਹਾਂ ਉਹਨਾਂ ਦਾ ਹੱਠ ਸੁਮੇਰ ਪਰਬਤ ਵਾਲਿਆਂ ਨਾਲੋਂ ਬਹੁਤ ਤਕੜਾ ਸੀ। ਉਹ ਮੰਗਣ ਨਹੀਂ ਜਾਂਦੇ, ਕਈਆਂ ਦੀ ਮੌਤ ਹੋ ਗਈ ਸੀ, ਕਈਆਂ ਦੇ ਸਰੀਰ ਸੁੱਕ ਕੇ ਪਿੰਜਰ ਬਣ ਗਏ ਹੋਏ ਸੀ। ਹੁਣ ਅਸੀਂ ਵੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਵਿਹਲੜਾ ਲੰਗਰ ਛਕਾਉਣਾ ਸੀ, ਨਹੀਂ ਲੰਗਰ ਨਹੀਂ ਵਿਹਲੜਾ ਛਕਾਉਣਾ ਸੀ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਉਣਾ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਗਏ। ਅਸੀਂ ਕਈ ਵਾਰੀ ਇਉਂ ਕਹਿੰਦੇ ਹਾਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਪਹਿਲਾ ਪੰਗਤ ਪਾਛੇ ਸੰਗਤ, ਨਹੀਂ ਇਹ ਸਿਧਾਂਤ ਗੁਰੂ ਨਾਨਕ ਸਾਹਿਬ ਦਿੱਤਾ ਹੋਇਆ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ। ਉਹ ਕੋਈ ਲੰਗਰ ਇੱਕ ਦਿਨ ਨਹੀਂ ਚੱਲਿਆ ਕਿਉਂਕਿ ਉਹਨਾਂ ਨੂੰ ਤਾਂ ਭਾਰੀ ਖੁਰਾਕ ਹਜੇ ਵੀ ਨਹੀਂ ਹੋ ਸਕਦੀ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਹਲਕੀ ਗਿਜਾ ਖਵਾ ਕੇ ਉਹਨਾਂ ਨੂੰ ਪਹਿਲਾਂ ਬੈਠਣ ਜੋਗੇ ਕੀਤਾ। ਜਦੋਂ ਉਹ ਬੈਠੇ ਹੋ ਗਏ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ, ਜੋਗ ਜੁਗਤ ਏਵ ਪਾਵਸਤਾ। ਜਿਹੜੇ ਤੁਸੀਂ ਜੋਗ ਉਸ ਵਾਹਿਗੁਰੂ ਨਾਲ ਮਿਲਾਪ ਦੀਆਂ ਗੱਲਾਂ ਕਰਦੇ ਜੇ, ਉਹ ਆ ਕੰਧ ਮੂਲ ਖਾ ਕੇ ਆਪਣੇ ਪ੍ਰਾਣ ਲਾ ਕੇ ਇਹ ਤੇ ਮਨ ਹੱਠ ਕਰਮ ਨੇ, ਇਹਦੇ ਨਾਲ ਪ੍ਰਾਪਤ ਨਹੀਂ ਹੋ ਸਕਦੀ।
ਜੋਗ ਜੁਗਤ ਇਵ ਪਾਵਸ ਦਾ ਏਕ ਸ਼ਬਦ ਦੂਜਾ ਹੁਰਨਾਸ਼ ਕੇਵਲ ਇੱਕ ਸ਼ਬਦ ਹੈ ਉਹ ਵੀ ਗੁਰੂ ਦਾ ਅਕਾਲ ਪੁਰਖ ਦਾ ਉਸ ਸ਼ਬਦ ਦੇ ਰਾਹੀਂ ਤੁਸੀਂ ਉਹਨੂੰ ਮਿਲ ਸਕਦੇ ਦੂਜਾ ਹੁਰਨਾਸ਼ ਹੋਰ ਕੋਈ ਨਹੀਂ ਗਾ ਕੰਧ ਮੂਲ ਮਨ ਲਾਵਸਤਾ ਤੁਸੀਂ ਆ ਕੰਧ ਮੂਲ ਲਾ ਖਾ ਕੇ ਆਪਣੇ ਸਰੀਰ ਨੂੰ ਦੁੱਖ ਦੇਣ ਤੇ ਲੱਗੇ ਹੋਏ ਜੇ ਸਰੀਰ ਨੂੰ ਦੁੱਖ ਦਿਆ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਹਦੇ ਨਾਲ ਪ੍ਰੇਮ ਕੀਤਿਆਂ ਪ੍ਰਾਪਤੀ ਹੁੰਦੀ ਹੈ ਤੇ ਜੋਗੀ ਜਣੋ ਥਿੱਤ ਵਾਰ ਨਾ ਜੋਗੀ ਜਾਣੇ ਤੁਹਾਡਾ ਕੋਈ ਜੋਗੀ ਜਿੰਨੇ ਜੋਗੀ ਤੁਸੀਂ ਕੱਢ ਲਓ ਕਿਸੇ ਨੂੰ ਇਹ ਨਹੀਂ ਪਤਾ ਕਿਸੇ ਨੇ ਨਹੀਂ ਲਿਖਿਆ ਰੁੱਤ ਮਾਹੋ ਨਾ ਕੋਈ ਕੋਈ ਵੀ ਰੁੱਤ ਮਹੀਨਾ ਤਰੀਕ ਵਾਰ ਨਹੀਂ ਦੱਸ ਸਕਦਾ ਜਾ ਕਰਤਾ ਜਿਸ ਕਰਤੇ ਵਾਹਿਗੁਰੂ ਨੇ ਸਿਰ ਠੀਕੋ ਸਾਜੇ ਜਿਨ੍ਹੇ ਇਹ ਸ੍ਰਿਸ਼ਟੀ ਸਾਜਨਾ ਕੀਤੀ ਏ ਆਪੇ ਜਾਣੇ ਸੋਈ ਉਹ ਵਾਹਿਗੁਰੂ ਅਕਾਲ ਪੁਰਖ ਹੀ ਜਾਣਦਾ ਹੁਣ ਹੈਰਾਨਗੀ ਦੀ ਗੱਲ ਇਹ ਆ ਕਿ ਜਿਸ ਵਾਹਿਗੁਰੂ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਰਚਨਾ ਕੀਤੀ ਏ ਉਹਦੇ ਤਾਂ ਪੈਦਾ ਹੋਇਆ ਕਿਸੇ ਨੂੰ ਪਤਾ ਨਹੀਂ ਵੀ ਕਿਹੜਾ ਵਾਰ ਸੀ ਕਿਹੜੀ ਤਰੀਕ ਸੀ ਕਿਹੜਾ ਦਿਨ ਸੀ ਕਿਹੜਾ ਸਮਾਂ ਸੀ ਤੇ ਜਿਹਨੇ ਸਾਜਨਾ ਕੀਤੀ ਉਹਦਾ ਜਨਮ ਦਿਨ ਮਨਾਤੇ ਅਸੀਂ ਤੇ ਸਤਿਗੁਰ ਸਾਹਿਬ ਦੇ ਘਰ ਦੇ ਵਿੱਚ ਇਹਨੂੰ ਭਾਈ ਗੁਰਦਾਸ ਜੀ ਨੇ ਖੰਡਨ ਕੀਤਾ ਕਿ ਜੇ ਸ੍ਰਿਸ਼ਟੀ ਦਾ ਪਤਾ ਨਹੀਂ ਤੇ ਸ੍ਰਿਸ਼ਟੀ ਨੂੰ ਸਾਜਣ ਵਾਲਿਆ ਜਨਮ ਦਿਨ ਕਿਵੇਂ ਬਣਾਤਾ ਤੇ ਉਹ ਜਨਮ ਮਰਨ ਦੇ ਵਿੱਚ ਆਉਂਦਾ ਹੀ ਨਹੀਂ ਆਦਤ ਸੋਮ ਭੋਮ ਬੁੱਧ ਹੂੰ ਬ੍ਰਹਿਸਪਤ ਸ਼ੁਕਰ ਸਨੀਚਰ ਸਾਤੋ ਬਾਰ ਬਾਟ ਲੀਨੇ ਹੈ ਤੁਸੀਂ ਸੱਤ ਵਾਰ ਵੰਡ ਦਿੱਤੇ ਆ ਇੱਕ ਵਾਰ ਸੂਰਜ ਦਾ ਕਰਤਾ ਹੈ ਕੋਈ ਚੰਦਰਮਾ ਦਾ ਕਰਤਾ ਹੈ ਕੋਈ ਮੰਗਲ ਗ੍ਰਹਿ ਦਾ ਕਰ ਦਿੱਤਾ ਹੈ ਕੋਈ ਬ੍ਰਹਿਸਪਤ ਦਾ ਕਰ ਦਿੱਤਾ ਹੈ ਤੁਸੀਂ ਵਾਰ ਵੰਡ ਲਏ ਪਰ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਉਹਦਾ ਕੁਛ ਵੀ ਨਹੀਂ ਰੱਖਿਆ ਥਿੱਤ ਪੱਛ ਰੁੱਤ ਮਾਸ ਲੋਗਣ ਕੇ ਲੋਗਾਚਾਰ ਇੱਕ ਏਕੰਕਾਰ ਕੋ ਨਾ ਕੋ ਦਿਨ ਦੀਨੇ ਹੈ ਥਿੱਤ ਤਰੀਕ ਤੁਸੀਂ ਤਰੀਕਾਂ ਵੰਡਤੀਆਂ ਨੇ ਵੀ ਆਹ ਤਰੀਕ ਨੂੰ ਭਗਵਾਨ ਦਾ ਜਨਮ ਹੋਇਆ ਐਸ ਰੁੱਤ ਵਿੱਚ ਹੋਇਆ ਇਸ ਪੱਖ ਵਿੱਚ ਹੋਇਆ ਪਰ ਜਿਹਨੇ ਤੈਨੂੰ ਪੈਦਾ ਕੀਤਾ ਕਿ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੇ ਵਾਸਤੇ ਤੂੰ ਸਮਾਂ ਨਹੀਂ ਰੱਖਿਆ ਉਹਦੇ ਨਾਲ ਤੂੰ ਟੁੱਟ ਗਿਆ ਉਹਦੇ ਨਾਲ ਪ੍ਰੇਮ ਕਰਨਾ ਪ੍ਰੇਮ ਕਰਕੇ ਤੂੰ ਅੰਤਰ ਆਤਮੇ ਇਸ਼ਨਾਨ ਕਰਕੇ ਪ੍ਰਵਾਨ ਚੜ੍ਹਨਾ ਸੀ ਜਨਮ ਅਸ਼ਟਮੀ ਰਾਮ ਨੌਮੀ ਤੂੰ ਜਨਮ ਅਸ਼ਟਮੀ ਨੂੰ ਭਗਵਾਨ ਦਾ ਜਨਮਦਿਨ ਬਣਾ ਦਿੱਤਾ ਹੈ ਯਾਦ ਰੱਖਿਓ ਜੇ ਗੁਰੂ ਕੀ ਬਾਣੀ ਦੇ ਵਿੱਚ ਸੱਜਣ ਅੱਜ ਵਿਚਾਰ ਕਰ ਰਿਹਾ ਸੀ ਕਿ ਸੋਲਾਂ ਕਲਾ ਅਵਤਾਰ ਗੁਰਬਾਣੀ ਗੁਰੂ ਕੀ ਬਾਣੀ ਦੇ ਵਿੱਚ ਸੋਲਾਂ ਕਲਾ ਕਿਸੇ ਨੂੰ ਅਵਤਾਰ ਨਹੀਂ ਲਿਖਿਆ ਹੋਇਆ ਜਿਹੜੀ ਪੰਕਤੀ ਹੈ ਸੋਲਾਂ ਕਲਾ ਸੰਪੂਰਨ ਫਲਿਆ ਸੋਲਾਂ ਆਨੇ ਦਾ ਰੁਪਈਆ ਹੁੰਦਾ ਸੀਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਨੂੰ ਅਧੂਰਿਆਂ ਨੂੰ ਆ ਕੇ ਬਖਸ਼ਿਸ਼ ਕਰ ਦਿੱਤੀ ਕਿ ਆਹ ਮੈਂ ਤੈਨੂੰ ਉਸ ਵਾਹਿਗੁਰੂ ਦਾ ਨਾਮ ਦਿਆਂ ਇਹਦੇ ਨਾਲ ਤੂੰ ਸੋਲਾਂ ਕਲਾ ਸੰਪੂਰਨ ਤਰ੍ਹਾਂ ਤੋਂ ਜ਼ਿੰਦਗੀ ਤੈਨੂੰ ਫਲ ਜਿਹੜਾ ਉਹ ਪ੍ਰਾਪਤ ਹੋ ਜਾਏਗਾ ਜਨਮ ਅਸ਼ਟਮੀ ਰਾਮ ਨੌਮੀ ਅਕਾਦਸੀ ਦੁਆਦਸੀ ਜਨਮ ਦਿਨ ਕੀਨੋ ਹੈ ਤੂੰ ਉਸ ਭਗਵਾਨ ਦੇ ਵਾਹਿਗੁਰੂ ਜਨਮ ਦਿਨ ਮਨਾਤੇ ਨੇ ਉਹ ਤਾਂ ਜੁਗਾ ਜੁਗਾ ਕੇ ਰਾਜੇ ਕੀ ਏ ਗਾਵੇ ਕਰ ਅਵਤਾਰੀ ਆਪਣੇ ਆਪਣੇ ਸਮੇਂ ਦੇ ਰਾਜੇ ਸੀ ਤੂੰ ਅਵਤਾਰ ਕਹਿ ਦਿੱਤਾ ਹੈ ਪਰਜਾ ਉਪਾਰਜਨ ਕੋ ਨਾ ਕੋ ਦਿਨ ਪਾਵੇ ਜੋ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਪਰਜਾ ਉਪਾਰਜਨ ਕੋ ਨਾ ਕੋ ਦਿਨ ਪਾਵੇ ਅਜੂਨੀ ਜਨਮ ਦਿਨ ਕਹੋ ਕੈਸੇ ਚੀਨੇ ਹੈ
ਜਿਹੜਾ ਦੁਨੀਆਂ ਚ ਆਉਂਦਾ ਹੀ ਨਹੀਂ, ਜਿਹਦਾ ਜਨਮ ਹੁੰਦਾ ਹੀ ਨਹੀਂ, ਉਹ ਦਿਨ ਨੂੰ ਕਿਵੇਂ ਮਨਾਤਾ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕੌਣ ਜਾਣਦਾ, ਜਾ ਕਰਤਾ ਜਿਹੜਾ ਵਾਹਿਗੁਰੂ ਅਕਾਲ ਪੁਰਖ, ਸਿਰ ਠੀਕੋ ਸਾਜੇ ਜਿਹਨੇ ਇਹ ਸ੍ਰਿਸ਼ਟੀ ਸਾਜਣਾ ਕੀਤੀ, ਆਪੈ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ, ਉਹਦੀ ਸਿਫਤ ਕਿਵੇਂ ਕਰਨੀ ਹੈ, ਕਿਹੜੀ ਭਗਤੀ? ਨੌ ਪ੍ਰਕਾਰ ਦੀ ਭਗਤੀ ਹੈ, ਲੇਕਿਨ ਉਹ ਸਾਡੇ ਘਰ ਮਨਜ਼ੂਰ ਨਹੀਂ ਚੜੇ। ਕਈਆਂ ਨੇ ਇੱਥੇ ਆ ਕੇ ਇਹ ਲਗਤਾ ਵੀ ਆਹ ਭਗਤੀ ਕਰਨੀ ਸੀ, ਆਹ ਭਗਤੀ ਕਰਨੀ ਸੀ, ਨੀ ਗੁਰੂ ਕੇ ਕੀਰਤਨੀਏ ਹੁਣੇ ਹੀ ਪ੍ਰੇਮਾ ਭਗਤੀ ਦੇ ਫੁਰਮਾਨ ਪੜ ਰਹੇ ਸੀਗੇ ਵੀ ਕੇਵਲ ਇੱਕ ਪ੍ਰੇਮਾ ਭਗਤੀ ਹੈ, ਉਹਦੇ ਰਾਹੀਂ ਉਹਦੀ ਸਿਫਤ ਸਲਾਹ ਕਰਨੀ ਪ੍ਰੇਮ ਨਾਲ, ਹੋਰ ਕੋਈ ਤਰੀਕਾ ਨਹੀਂ। ਹਾਂ, ਆਪਣੇ ਆਪ ਚ ਕਹਿਣ ਵਾਲੇ ਬਹੁਤ ਹੋਣਗੇ ਵੀ ਅਸੀਂ ਸਿਆਣੇ ਆ, ਪਰ ਯਾਦ ਰੱਖੋ ਜਿਹੜਾ ਆਖੇ ਮੈਂ ਜਾਣਦਾ ਵਾਂ, ਸੋਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਐਸੇ ਵੀ ਹੈਗੇ ਆ ਕਿ ਜਿਨ੍ਹਾਂ ਨੇ ਇੱਕ ਦੁੱਖ ਮੈਂ ਜਾਣਦਾ ਇੰਨਾ ਸਿਆਣਾ, ਸਾਹਿਬ ਜੀ ਕਹਿੰਦੇ ਨਹੀਂ, ਉਹ ਵਾਹਿਗੁਰੂ ਵੱਡਾ ਸਾਹਿਬ, ਵੱਡੀ ਨਾਈ ਉਹ ਵੱਡਾ ਵਾਹਿਗੁਰੂ ਏ, ਉਹਦੀ ਵਡਿਆਈ ਵੱਡੀ ਏ। ਕੀਤਾ ਜਾ ਕਾ ਹੋਵੇ, ਜਿਹਦਾ ਕੀਤਾ ਹੋਇਆ ਸਭ ਕੁਛ ਹੁੰਦਾ। ਤੇ ਜੇ ਕਿਸੇ ਨੇ ਆਖਿਆ ਮੈਂ ਕਰਦਾ ਵਾਂ, ਸਾਹਿਬ ਜੀ ਕਹਿੰਦੇ ਫਿਰ ਉਹ ਉਹਦੇ ਦਰਬਾਰ ਵਿੱਚ ਸੋਭਾ ਨਹੀਂ ਪਾਉਂਦਾ, ਉਹਨੂੰ ਆਪਣੀ ਮੈਂ ਦੇ ਵਿੱਚ ਮਾਰਿਆ ਜਾਏਗਾ, ਆਪਣਾ ਜੀਵਨ ਗਵਾ ਜਾਏਗਾ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ, ਉਹ ਆਖੇ ਕਿ ਉਸ ਮਾਲਕ ਦੇ ਦਰ ਤੇ ਜਾ ਕੇ ਮੈਂ ਪ੍ਰਵਾਨ ਚੜ ਜਾਵਾਂਗਾ, ਸਾਹਿਬ ਜੀ ਕਹਿੰਦੇ ਨੀ, ਉਹ ਵਾਹਿਗੁਰੂ ਅਕਾਲ ਪੁਰਖ ਦਾ ਸ਼ਰੀਕ ਬਣ ਗਿਆ ਹੈ ਤੇ ਉਹਨੇ ਆਪਣਾ ਜਨਮ ਜਿਹੜਾ ਕੀਮਤੀ ਗਵਾ ਲਿਆ ਹੈ, ਇਸ ਵਾਸਤੇ ਉਹਦੀ ਵਾਹ ਵਾਹ ਸਿਫਤ ਸਲਾਹ ਤੇ ਕੀਤੀ ਜਾ ਸਕਦੀ ਹੈ। ਲੇਕਿਨ ਉਹਦੀ ਬਾਬਤ ਆਖੇ ਮੈਂ ਜਾਣਦਾ ਵਾਂ ਜਾਂ ਸ੍ਰਿਸ਼ਟੀ ਦੀ ਬਾਬਤ ਜਾਣਦਾ ਨਹੀਂ, ਇਸ ਕਰਕੇ ਇੱਕੋ ਹੀ ਫਰਜ਼ ਹੈ ਸਿੱਖ ਦਾ ਕਿ ਤੂੰ ਵਾਹ ਵਾਹ ਕਰ ਵਾਹਿਗੁਰੂ ਵਾਹਿਗੁਰੂ। ਤੇ ਜਿਹਨੇ ਵਾਹਿਗੁਰੂ ਵਾਹਿਗੁਰੂ ਕੀਤਾ ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ugh.

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੱਢ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਜੇ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਵ ਸੁਖੋਇ ਜਾ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਗ ਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਰਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟੰਗ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਵਾ ਮਤ ਉੱਚੇ ਮਤ ਪਤ ਕਰ ਅਕਾਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੇਨ ਮਾਣਿਓ ਕੁਮਾਰ ਨਤਾਣਿਓ ਕਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੇ ਵਿਚਾਰ ਉਪਰੰਤ ਅਵਰਤ ਬਾਣੀ ਦੇ ਸ਼ਬਦ ਕੀਰਤਨ ਹੈ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁਰਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਵਾਧੂ ਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਇਹਨਾਂ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਲਈ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਰ ਗੁਰਸਿੱਖ ਕੇ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੇ ਜੈ ਦੇ ਮਾਂ ਬਾਕਰ ਸਾਹਿਬ ਦਰ ਘਰ ਦੇ ਸੇਵਕ ਸਰਦਾਰ ਗੁਰ ਜੈਪਾਲ ਸਿੰਘ ਭੱਲਾ ਮਹਾਰਾਜ ਜੀ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਪਵਿੱਤਰ ਚਰਨਾਂ ਕਬਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ।

0: ਨੂੰ ਫੋਨ ਕਰਿਆ ਬੱਚੋ
1: ਸਗੋਂ ਨਹੀਂ ਮੈਂ ਕਰ ਦੂੰਗਾ ਕੋਈ ਗੱਲ
0: ਸਾਰੇ ਸ਼ੋਰ ਤੁਸੀਂ ਭਰੋਂਗੇ
1: ਮੈਂ ਕਰ ਦੂੰਗਾ ਫਿਰ ਉੱਥੇ
0: ਫਿਰ ਉਹਦੇ ਚਾਰ ਸਾਲ ਕੌਣ ਰੋਟੀ ਕਰੂੰਗਾ
1: ਉਹ ਆਪੇ ਕਰ ਦੂੰਗੇ ਉਹਨੂੰ ਆਪੇ ਨੂੰ ਬਤਾਊਗਾ

0: ਪਹਿਲੇ ਹੀ ਨਾ ਕਰ ਦਿੰਦੇ ਨਾ ਮੈਂ ਕੁਛ ਨੀ ਕਿਹਾ ਸੀ ਉਹਨਾਂ ਨੂੰ ਤੁਸੀਂ ਆਪੇ ਗੱਲ
1: ਕਰੋ
2: ਹਾਂ ਹਾਂ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਹੈ ਸਾਹਮਣੇ ਜਾ ਕੇ
0: ਦਿੰਦਾ ਤਾਂ ਹੋਰ ਵੀ ਹੈਗੇ ਕਿ ਕਿਵੇਂ ਦਿੰਦਾ ਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਸੁਭਾਏਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਕੀ ਵਾਰ ਦੇ ਵਿੱਚੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਤਿਗੁਰਾਂ ਦੇ ਪਾਵਨ ਦੋ ਸਲੋਕ ਅਤੇ ਤੀਸਰੇ ਗੁਰਦੇਵ ਜੀ ਦੀ ਪਾਵਨ ਪੌੜੀ ਆ ਜਾਪਾਂ ਹੁਕਮ ਰੂਪ ਵਿੱਚ ਸਰਵਨ ਕੀਤੀ ਹੈ। ਸਤਿਗੁਰਾਂ ਨੇ ਇਹੀ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਹੇ ਵਾਹਿਗੁਰੂ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ, ਕਿ ਸੰਸਾਰ ਅੰਦਰ ਹਰ ਕੋਈ ਕਿਸੇ ਝੂਠੇ ਆਸਰੇ, ਕਿਸੇ ਝੂਠੇ ਸੰਬੰਧ ਨੂੰ ਮੰਨ ਕੇ ਬੈਠਾ ਹੋਇਆ ਹੈ, ਪਰ ਹੇ ਮਾਲਕ, ਮੈਨੂੰ ਦੁਨੀਆ ਦੇ ਕੁੱਲ ਨਾਤੇ, ਕੁੱਲ ਸੰਬੰਧ, ਕੁੱਲ ਰਿਸ਼ਤੇ, ਕੁੱਲ ਆਸਰੇ ਸਭ ਨਾਸਵੰਤ ਲੱਗਦੇ ਹਨ। ਮੇਰਾ ਇੱਕ ਤੇਰੇ ਤੋਂ ਬਿਨਾ ਕੋਈ ਹੋਰ ਸਹਾਰਾ, ਕੋਈ ਹੋਰ ਆਸਰਾ, ਕੋਈ ਹੋਰ ਭਰੋਸਾ ਨਹੀਂ। ਮੇਰੀ ਨਿਮਾਣੀ ਦਾ ਤੂੰ ਹੀ ਇੱਕ ਮਾਣ ਕਰਨ ਵਾਲਾ ਹੈ, ਇਸ ਕਰਕੇ ਜੇ ਤੂੰ ਹੀ ਮੇਰੇ ਚਿੱਤ ਨਹੀਂ ਆਉਂਦਾ, ਤੂੰ ਹੀ ਮੈਨੂੰ ਯਾਦ ਨਹੀਂ ਆਉਂਦਾ, ਮਿਲਾਪ ਨਹੀਂ ਹੁੰਦਾ, ਤਾਂ ਤੇਰੇ ਬਿਨਾਂ ਜੀਵਨ ਵੀ ਦੁਸ਼ਵਾਰ ਹੈ। ਤੂੰ ਹੀ ਹੈ ਜੋ ਆਪਣੇ ਪਿਆਰੇ ਦੇ ਦੁੱਖਾਂ ਨੂੰ, ਵਿਛੋੜਿਆਂ ਨੂੰ ਦੂਰ ਕਰਦਾ ਹੈ, ਇਸ ਕਰਕੇ ਮੈਂ ਨਿਮਾਣੀ ਤੇ

ਥੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ ਸੇ ਦੀਨ ਦਿਆਲ ਸਤਿਗੁਰੂ। ਨਤਾਰ ਪਿਤਾ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ, ਭਾਵ ਅੱਜ ਦੇ ਦਿਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ 1574 ਈਸਵੀ ਦੇ ਅੰਦਰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਕੁਝ ਸਮਾਂ ਪਹਿਲਾਂ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਦੇ ਕਰਕੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜ ਕੇ ਆਪ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ 1574 ਉਸ ਸਮੇਂ 1 ਸਤੰਬਰ ਦੇ ਦਿਨ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਆਪਣੇ ਜੀਵਨ ਹਯਾਤੀ ਵਿੱਚ ਬੜੇ ਮਹਾਨ ਕਾਰਜ ਕੀਤੇ। ਜੀਵਨ ਦੇ ਲੰਮੇ ਸਮੇਂ ਤੋਂ ਬਾਅਦ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੇ ਪਾਸ ਖਡੂਰ ਸਾਹਿਬ ਦੀ ਧਰਤੀ 'ਤੇ ਆਏ। ਬੜੀ ਅਣਥੱਕ ਨਿਸਵਾਰਥ ਭਾਵਤਾ ਦੇ ਨਾਲ ਸੇਵਾ ਕੀਤੀ। ਉਸੇ ਸੇਵਾ ਦੇ ਫਲ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੂੰ ਪ੍ਰਾਪਤ ਹੋਏ। 12 ਸਾਲ ਦੀ ਅਣਥੱਕ ਸੇਵਾ ਤੋਂ ਪ੍ਰਸੰਨ ਹੋ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਾਨ ਵਰ ਦਿੱਤੇ ਕਿ ਤੁਸੀਂ ਨਿਮਾਣਿਆਂ ਦੇ ਨਿਮਾਣ ਹੋ, ਨਿਤਾਣਿਆਂ ਦੇ ਤਾਨ ਹੋ, ਨਿਗੱਤਿਆਂ ਦੀ ਗੱਤ ਹੋ, ਨਿਪੱਤਿਆਂ ਦੀ ਪੱਤ ਹੋ, ਨਿਧਰਿਆਂ ਦੀ ਧਿਰ ਹੋ, ਨਿਗੱਤਿਆਂ ਦੀ ਗੱਤ ਹੋ, ਭੰਨਣ ਘੜਨ ਸਮਰੱਥ ਹੋ। ਇਹ ਗੁਰੂ ਸਾਹਿਬ ਜੀ ਨੇ ਰਹਿਮਤਾਂ ਦੇ ਕਰਕੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੂੰ ਗੁਰਿਆਈ ਦੇ ਨਿਵਾਜਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ 'ਤੇ ਵਿਰਾਜਮਾਨ ਹੁੰਦਿਆਂ ਬੜੇ ਮਹਾਨ ਕਾਰਜ ਕੀਤੇ। ਲੰਗਰ ਦੇ ਵਿੱਚ ਦਤਾਰ ਪਿਤਾ ਮਹਾਰਾਜ ਨੇ ਊਚ ਨੀਚ ਜ਼ਾਤ ਪਾਤ ਅਭਿਮਾਨੀਆਂ ਦਾ ਮਾਨ ਮਿਟਾ ਕੇ ਇੱਕ ਪੰਗਤ ਦਾ ਉਪਦੇਸ਼ ਦਿੱਤਾ। ਬੇਅੰਤ ਥਾਵਾਂ 'ਤੇ ਧਰਮਸ਼ਾਲਾ ਸਥਾਪਿਤ ਕੀਤੀਆਂ, ਮੰਜੀਆਂ ਸਥਾਪਿਤ ਕੀਤੀਆਂ, ਸਿੱਖੀ ਦਾ ਬੜਾ ਵੱਡਾ ਪ੍ਰਚਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਵੇਲੇ ਹੋਇਆ। ਊਚ ਨੀਚ ਜ਼ਾਤ ਪਾਤ ਦਾ ਭੇਤ ਮਿਟਾਉਣ ਦੇ ਲਈ ਸਤਿਗੁਰੂ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਾਉਲੀ ਸਾਹਿਬ ਰਚਿਆ। ਇਸ ਤਰ੍ਹਾਂ ਮਹਾਨ ਕਾਰਜ ਕੀਤੇ। 22 ਵਰ੍ਹੇ ਕੁਝ ਸਮਾਂ ਕੁਝ ਮਹੀਨੇ ਸਤਿਗੁਰੂ ਜੀ ਗੁਰਿਆਈ ਦਿਵਸ ਦੇ ਉੱਪਰ ਗੁਰਿਆਈ ਦੇ ਉੱਤੇ ਸੁਭਾਇਮਾਨ ਰਹੇ। ਅਖੀਰ 1574 ਈਸਵੀ 95 ਸਾਲ ਕੁਝ ਮਹੀਨਿਆਂ ਦੀ ਉਮਰ ਸਰੀਰਕ ਉਮਰ ਨੂੰ ਭੋਗਦਿਆਂ ਹੋਇਆ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਪ੍ਰਭੂ ਚਰਨਾਂ ਵਿੱਚ ਜਾ ਵਿਰਾਜਦੇ ਨੇ। ਸਤਿਗੁਰਾਂ ਦਾ ਆਗਮਨ ਪਿੰਡ ਬਾਸਰ ਕੇ 1479 ਦੇ ਅੰਦਰ ਬਾਬਾ ਤੇਜ ਭਾਣ ਜੀ, ਮਾਤਾ ਲਛਮੀ ਜੀ ਕੁਝ ਸੁਲੱਖਣੀ ਲਿਖਦੇ ਹਨ, ਉਹਨਾਂ ਦੇ ਗ੍ਰਹਿ ਵਿਖੇ ਹੋਇਆ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਆਨੰਦ ਕਾਰਜ ਮਾਤਾ ਮਨਸਾ ਦੇਵੀ ਦੇ ਨਾਲ ਹੋਏ। ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਸੰਤਾਨ ਸਨ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਕੋਟਾਨ ਕੋਟ ਨਮਨ ਹੈ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਾਹਿਤ ਜੁੜੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ 5ਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰੇ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋਂ ਜਾਸ ਬਿਸੰਬਰ ਏਕੈ, ਨਾਮ ਜਪਤਾ ਗੰਤ ਅਨੇਕੈ, ਬੇਦ ਪ੍ਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਇਕਾਖਿਰ, ਕਿਨਕਾ ਏਕ ਜੀ ਜੀਵ ਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ, ਕਾਂਕੀ ਏਕੈ ਦਰਸ ਤੁਹਾਰੂ, ਨਾਨਕ ਨੂੰ ਸੰਗ ਮੋਹੇ ਉਧਾਰੂ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਬਿਆ।

ਅਸ਼ਟਪਦੀ ਸੰਤ ਕੈ ਦੂਖਨ ਆਰ ਜਾ ਕਟੈ ਸੰਤ ਕੈ ਦੂਖਨ ਜਮਤੇ ਨੀ ਛੁਟੈ ਸੰਤ ਕੈ ਦੂਖਨ ਸੁਖ ਸਭ ਜਾਏ ਸੰਤ ਕੈ ਦੂਖਨ ਨਰਕ ਮੈਂ ਪਾਏ ਸੰਤ ਕੈ ਦੂਖਨ ਮਤ ਹੋਏ ਮਲੀਨ ਸੰਤ ਕੈ ਦੂਖਨ ਸੋਭਾ ਤੇ ਹੀਨ ਸੰਤ ਕੇ ਹਤੇ ਗੁਰ ਰਖੈ ਨ ਕੋਈ ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਨ ਤੇ ਮੁਖ ਭਵੈ ਸੰਤਨ ਕੈ ਦੂਖਨ ਗਾਗ ਜੁਨ ਲਵੈ ਸੰਤਨ ਕੈ ਦੂਖਨ ਸਰਪ ਜੁਨ ਪਾਏ ਸੰਤ ਕੈ ਦੂਖਨ ਤਿਗ ਜੁਨ ਕਿਰਮਾਏ ਸੰਤਨ ਕੈ ਦੂਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੂਖਨ ਸਭ ਕੁਛ ਲੈ ਸੰਤ ਕੈ ਦੂਖਨ ਤੇ ਸਭ ਜਾਏ ਸੰਤ ਕੈ ਦੂਖਨ ਨੀਚ ਨਿਚਾਏ ਸੰਤ ਦੁਖੀ ਗਾਥਾ ਗੋ ਨਾਹੀ ਨਾਨਕ ਸੰਤ ਭਾਵੈ ਤਾਂ ਭੀਗਤ ਪਾਏ ਸੰਤ ਕੈ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਟਿਕ ਨ ਪਾਈ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤੁਸਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ ਸੰਤ ਕੇ ਦੁਖੀ ਕਹੋ ਡਾਣ ਲਾਗੈ ਸੰਤ ਕੇ ਦੁਖੀ ਕਹੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸੁਧਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਏ ਆਪਣ ਬੀ ਜਾਪੇ ਹੀ ਖਾਏ ਸੰਤ ਕੇ ਦੁਖੀ ਗਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀਓ ਬਿਲ ਲਾਏ ਜਿਉਂ ਜਲ ਵਿਹੁਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟਿਆ ਕੇਲਾ ਜਿਉਂ ਗੁਆੜ ਤਿਲਕੇ ਤਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਇਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੈ ਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖ ਨ ਤ੍ਰਿਸ਼ਟੈ ਕੋਈ ਜੈਸਾ ਭਾਵੈ ਐਸਾ ਕੋਈ ਹੋਏ ਪੈ ਕਿਰਤਨ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤ ਕਰੋ ਦਿਨ ਰਾਤ ਜੈ ਧਿਆਉ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਕਿਲਾ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਦੇ ਸਭ ਨਾਮ ਦੇ ਬੜਭਾਗੀ ਨਾਨਕ ਜਨ ਸੇਸ ਲੋਕ ਤਜੋ ਸਿਆਨ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਹੁ ਜਾਏ ਅਸ਼ਟਪਦੀ ਮਾਨੁਕ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਐ ਰਹਿ ਗਾਏ ਬਹੁਨ ਦੁਸ਼ਨ ਲਾਗੈ ਆਏ ਮਾਰੈ ਰਾਖੈ ਕੋ ਆਪ ਮਾਨੁਕ ਕੈ ਕਿਛੁ ਨਾਹੀ ਹਾਥ ਜਿਸਕਾ ਹੁਕਮ ਸੁਗੋਏ ਜਿਸਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਉ ਸਦਾ ਸੁਹੇਲਾ ਕਰ ਲਹਿ ਜੀਉ ਨੈਨੋ ਪੇਗ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਐ ਅਰਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗ ਹੈ ਨਾਨਕ ਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਚੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਹ ਤੁਤ ਕੀ ਉਹ ਸੁਝੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਿਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕੱਟੀ ਹੈ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ
ਨਾਨਕ ਤਿਸੈ ਨ ਲਾਗੈ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸਤੇ ਡਰੈ। ਜੈਸਾ ਸਤ ਐਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਬ ਸਭ ਉਜਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਨੈ ਕਿਛੁ ਜਨਮੈ ਨੈ ਕਿਛੁ ਮਰੈ, ਆਪਣ ਚਲਤਾ ਆਪ ਹੀ ਕਰੈ। ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਿਕ ਜੁਗ ਤ੍ਰਿਸ਼ਟਾ ਪੁਥਾਪ। ਆਪਣਾ ਸੀ ਨਾਹੀ ਕਿਛੁ ਖੰਡ, ਧਾਰਨ ਧਾਰਿਓ ਬ੍ਰਹਿਮੰਡ। ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਦਾ ਨਾਨਕ ਜਾਪ। ਜਿਨ ਪ੍ਰਭਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਤਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲੈ ਕਿਰਪਾਲ, ਗੁਰ ਕਾ ਸਭ ਜਪੈ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬਿਟ ਭਾਗੈ। ਨਾਮ ਜਪਤ ਪਾਵੈ ਬਿਸ਼ਰਾਮ, ਨਾਨਕ ਤਿਨ ਪੁਰਖ ਉਤਮ ਕਰਮਾਨ। ਜੋ ਕਿਛੁ ਕਰੈ ਸੁਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਇ ਹੋਵੈ ਸੋ ਹੋਇ, ਕਰਨੈ ਹਰ ਪਛਾਣੈ ਸੋਇ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਜਿਸ ਮਾਇ ਸਮਾਇਓ, ਸੁਖ ਨਿਧਾਨ ਨੂੰ ਬਨਿਆਏ। ਆਪਸ ਕੋ ਆਪ ਦੀਨੋ ਮਾਨੋ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਨਣਹਾਰ। ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਡਨਹਾਰ, ਗੋਪਾਲ ਸਰਬ ਜੀ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਰੇ, ਤਿਸ ਤੇ ਬਿਰਥਾ ਕੋਈ ਨਾ ਹੇਰੇ। ਮਨ ਮੇਰੇ ਸਦਾ ਹਰ ਜਾਪ, ਆਪਣਾ ਸੀ ਪ੍ਰਭ ਆਪੇ ਆਪ। ਆਪਣ ਕੀ ਆ ਕਛੂ ਨਾ ਹੋਏ, ਜਿਸ ਸੋ ਪ੍ਰਾਣੀ ਲੋਚੈ ਕੋਈ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪੇ ਕਰਨਾਮ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਸ ਤਿਸ ਕਾ ਦੀ ਆ ਦਰਬ ਹੈ। ਆਦ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ। ਜੇ ਕੋ ਹੋਏ ਵੈ ਦਾਤਾ, ਤਿਸ ਦੇਨ ਹਾਰ ਜਾਣੈ ਗਾਵਾਰ। ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਰੋਗ। ਜੋ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਸਤੰਬਨ। ਜੋ ਪਾਖਾ ਨਾਭ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ਼ਠਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਾ ਸੰਦੇਹ ਮਨ ਹੋਏ ਬਿਗਾ। ਜੋ ਮਾਵ ਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਂਚੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰ ਕਾਹੇ ਬਿਲ ਲਾਈਐ, ਪੁਰਖ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੁਤ ਸਹਿ ਚਿਤਾਰ। ਜੋ ਕੁਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ। ਕੌਣ ਬਸਤਾਈ ਤੇਰੈ ਸੰਗ, ਲਪਟਿਓ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸਿੱਧੀ ਘਰ ਜਾਹੇ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਮਾਨ ਲਿਓ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤਾ ਸੰਚਾਲ, ਓਵਰ ਤਿਆ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖੂਜਲ ਹਰ ਦਰ ਗੈ ਸੋਏ। ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਕੇ ਸੁਧ ਬਲਿਹਾਰ ਹੈ। ਚਰਨ ਸਾਧ ਕੇ ਧੋਇ ਧੋਇ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈ। ਐਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਤਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵਾ ਲਨਹਾਰ, ਭੁੱਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛੁ ਤਿਸ ਕਾ ਕਰਨ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਦਿਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤਿਹ ਲੋਏ, ਜਾ ਕੈ ਹਿਰਦੈ ਕੋ ਹੋਏ। ਸਚ ਕਰਨੀ ਸੁਚਤਾ ਕੀ ਰਹਿਤ, ਸਚ ਹਿਰਦੈ ਸਤਮੁਖ ਹੈਤ। ਸਾਚੀ ਦ੍ਰਿੜ ਸਚਾ ਆਕਾਰ, ਸਚ ਵਰਤੈ ਸਚਾ ਪਾਸਾਰ। ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨ ਰੰਗ, ਕਿਛ ਤ੍ਰਿਗੁਣ ਤੇ ਪ੍ਰਭ ਭਿੰਨ।
ਕਿਸੇ ਬਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸਤਪਦੀ ਅਬਨਾਸੀ ਪ੍ਰਮਨ ਮਹਿਰਾ ਕਮਾਨੁਕੀ ਤੂੰ ਪ੍ਰੀਤਿਆਗ ਇਸਤੇ ਪਰੈ ਨਾਹੀ ਕਿਛ ਕੋਏ ਸਭ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਨ ਸਾ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹੋ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਪੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨਦਰੂ ਮੰਗਲ ਸਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਿਸ਼ਟ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾਕੀ ਲੀਲਾ ਕੀ ਮਿਟ ਨਾਹੀ ਸਗਲ ਦੇਵ ਹਾਰੀ ਅਵਗਾਹੀ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੈ ਸੇ ਤਿਉ ਗੁਣ ਮੈਂ ਜਾਕੂ ਪਰਮਾਏ ਜਨਮ ਰਹਿ ਫਿਰ ਆਵੈ ਜਾਯੂ ਚਨੀ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕ ਰਹਿ ਇੱਕ ਰੰਗ ਨਾਨਾ ਬਿਧ ਕਿਨੋ ਵਿਸਥਾਰ ਪ੍ਰਭ ਬਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਕਿਨ ਮਾਹੇ ਪੂਰੇ ਹੋ ਪੂਰਨ ਸਭਟਾਏ ਨਾਨਾ ਬਿਰਗਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਕੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲਾਕਾਰ ਨਾਮ ਕੇ ਧਾਰੇ ਪੁਰੀਆ ਸਭਵਨ ਨਾਮ ਕੇ ਸੰਗੁਦਰੇ ਸੁਨ ਸ਼ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਹੇ ਸਮਾਨੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੁ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਤੇ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸਿਰ ਸੁ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋਤਿ ਭਾਵੈ ਸੋ ਵਰਤੀਆ ਬਿਸਮਨ

ਕਿਨੂ ਸਦਾ ਨਿਹਾਲ ਬੰਧਨ ਕਾੜ ਮੁਖ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਚੁਨੀ ਸਰਦਾ ਸਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜੇ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੱਟ ਹੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਰਹਿ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਤ ਨਾਸੋ ਨਾਨਕ ਨਾਮ ਜਪੋ ਗੁਣਤਾ ਸੋ ਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਉ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਖਸੈ ਸਾ ਚਰਨ ਧੋਏ ਭਗ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰ ਮਯਾ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਗੁਰੂ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ।

0: ਸਾਰੀਆ ਏ ਵਰਦਾਤਾ ਜੇ ਅਗਨ ਮੈਂ ਆਹਰ ਪਹੁੰਚਾਵੇ
1: ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ

ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਗੱਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਆਪ ਜੀਆਂ ਦੇ ਪਾਵਨ ਸਥਾਨ ਸਿੱਖ ਗੁਰਦੁਆਰਾ ਆਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਰ ਆਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ। ਸਤਿਗੁਰੂ ਜੀ ਮਨੋਭਾਵਨਾਵਾਂ ਸੰਪੂਰਨ ਕਰਨੀਆਂ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਜੀ ਸਤਿਗੁਰੂ ਜੀ ਆਪ ਜੀਆਂ ਦਾ ਫੁਰਮਾਨ ਹੈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ, ਅੱਜ ਆਪ ਜੀਆਂ ਦਾ ਜੋਤੀ ਜੋਤ ਦਿਹਾੜਾ ਹੈ। ਮਹਾਰਾਜ ਜੀ ਸਰਬੱਤਰ ਸੰਗਤ ਨੇ ਰਲ ਮਿਲ ਕੇ ਮਹਾਰਾਜ ਜੀ ਆਪ ਜੀਆਂ ਨੂੰ ਨਤਮਸਤਕ ਸੰਗਤਾਂ ਹੋਈਆਂ ਨੇ, ਜੋ ਸੰਗਤਾਂ ਆਪ ਜੀ ਦਰ ਤੇ ਆਈਆਂ ਸਭਨਾਂ ਦੀਆਂ ਅਰਦਾਸਾਂ ਪ੍ਰਵਾਨ ਕਰਨੀਆਂ, ਆਪਣੇ ਦਰੋ ਘਰੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਜੀਵਨ ਸਫਲ ਕਰ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਸੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ।

ਸਾਹਿਬ ਜੀ ਘਨ ਹਰ ਬੂੰਦ ਬਸੁਰ ਮਾਵਲ ਕੁਸੁਮ ਬਸੰਤ ਗਨੰਤ ਨਾਵੈ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮਾਈ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲੱਗ ਚਿਤ ਨਾ ਆਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਅੱਜ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਪਾਵਨ ਜੋਤੀ ਜੋਤ ਦਿਹਾੜਾ ਹੈ। ਆਪ ਸਰਬੱਤਰ ਸੰਗਤਾਂ ਨੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰ ਘਰ ਤੋਂ ਸਿੱਖੀ ਸੇਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨਾਲ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

0: ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਆਖ ਨਾ ਜਾਪੇ ਜੀ ਕਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੁ ਵਾਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਏ ਕਰੇ।

ਭੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਈਆ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਚੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ।

0: ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੇ ਬਹੁਤ ਅਨੰਤ ਲਾਟੂ ਮਾਂ ਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣਾ ਸਾ ਸੂਹੇ ਚੜ ਪਵਾਈਏ ਜਨ ਨਾਨਕ ਪਾਉਂਦਿਆਂ ਗਣਿਤ ਨਾਨ
1: ਬੰਦਨ ਬੰਦ ਪਵਾਏ ਸੋਏ ਪੈ ਕਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡਣਾ ਜਾਏ ਸਜਣਾ ਹੋਏ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨ ਮਨ ਪਾਓ ਪੌੜੀ ਨਾ ਉਤਰਨ।

ਮਿੱਟੀ ਮੁਸਲਮਾਨ ਕੀ ਪੀੜ ਹੈ ਭਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਹੇ ਪੁਕਾਰ ਜਲ ਜਲ ਰੋਏ ਬੱਕੜੀ ਚੜਚੜ ਪਵੇ ਗਿਆਰ ਨਾਨਕ ਜਿਨ ਕਰਤਾ ਕਾਰਨ ਕੀ ਆ ਸੋ ਜਾਣ ਕਰਤਾਰਪੁਰ ਬਿਨ ਸਤਿਗੁਰੂ ਕਰਨਾ।

0: ਜਾਪੈ ਮਹੱਲਾ ਪਹਿਲਾ।
1: ਵਧੀ ਸੋਜ ਗਿਆਨ ਕਾ ਸੱਚਾ ਵੇਖੇ ਸੋਏ, ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ, ਜਿਨ ਕੀ ਲੇਖੇ ਪਤ ਪਵੇ, ਚੰਗੇ ਸੇ ਕੇ ਪੌੜੀ ਤੁਰ ਕਰਮ ਜਨਾ ਕੁਤ ਪਾਇਆ।

ਦੇਵ ਦੇਵਤਾ ਆਤਮਾ ਆਤਮਾ ਬਾਸ ਦਿਵਸ ਜੀ ਕੋ ਜਾਣਾ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਏ ਗੁਨਾਹਗਾਰ।

ਮਚੂਰ ਚਲੀ ਚੰਦਰਾ ਉਲਕਾਨ ਕਰਸਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦਸਰ ਬਣੂ ਗੁਆ ਨਾ ਖੁਦਾ ਲੋ ਪਿਆ ਨਿਲ ਬਸਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰ ਪੜ੍ਹਾਏ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾ ਪਾਉਣਾ ਮੁਕੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ।

ਸੰਧਿਆਬਾਦੰਗ ਸਿਲਪੂਜ ਬਗਲ ਸਮਾਦੰਗ ਝੂਠ ਵਿਭੁਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲਮਾਲਾ ਤਿਲਕਲਾ ਲਾਟੰਗ ਦੇ ਧੋਤੀ ਬਸਤਰ ਕਪਾਟੰਗ ਜੇ ਜਾਣਸ ਬ੍ਰਹਮੰਗ ਕਰਮੰਗ ਸਫ ਹੋ ਕੁੜਨਸ ਚੋ ਕਰਮੰਗ ਕਹੋ ਨਾਨਕ ਨੇ ਚੋ ਤਿਆ ਮੈਂ ਬਣ ਸਤਿਗੁਰ।

ਨਾਇ ਮੰਨਿਆ ਪਤੂ ਪਜੈ ਸਾਲਾ ਹੀ ਸਚ ਸੂਤ ਅੰਦਰ ਕੇਂਦਰ ਪਾਈਏ ਤਗਨਾ ਤੂੜ ਸੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਪ ਵਿਣ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵੇ ਤਗਾ ਆਪੇ ਵੱਤਾ ਵਟ ਧਾਗੇ ਅਵਰਾ ਕੱਤੈ

0: ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸੁਰ ਜਗਤ ਕਸਾਈ ਨੀਲ ਬਸਤਰ ਪਹਿਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪੁਰਾਣ ਆਪਾਕਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉਪਰਿਆ ਬੈਠੇ ਕੂੜਿਆ ਮਤ ਪਿੱਟੈ ਵੇ ਮਤ ਪਿੱਟੈ ਇਹ ਆਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਮਨ ਜੂਠੇ ਚੁਲੇ ਭਰੇ ਕਹੋ ਨਾਨਕ ਸੱਚ ਤੇ ਆਈ ਹੈ ਸੁੱਚ ਹੋਵੇ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ।

0: ਫਿੱਕਾ ਦਰਗਹਿ ਸੱਟੀਐ ਮੋਹਿ ਤੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸਠ ਤੀਰ

0: ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲਿਆਣੇ ਦੋਸਤੀ ਬੜਾਰੂ ਸੁਣਿਓ ਪਾਣੀਆਂ ਦੀ ਰੇਖ ਜੋ ਤਿਸਦਾ ਥਾਵ ਨਾ ਥਿਓ ਹੋਏ ਆਣਾ ਕਰੇ ਕਮਾਣਾ ਸਕੇ ਰਾਤ

ਪਹਿਲਾ ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।

ਸਤਿਕਾਰਯੋ ਗੁਰੂ ਕੀ ਸਾਜਨੀ ਬਾਜੀ ਪਰਮ ਪਿਆਰੀ ਸਾਧ ਸਿੰਘ ਜੋੜ ਭਾਗੇ ਹੋ ਚੌਮਰਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ ਜੀ। ਆਉਣ ਅਤੇ ਸਤਿਕਾਰਯੋ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਤਿੰਨਾਂ ਪਾਸੋਂ ਮੁੱਖ ਵਾਕ ਦੀ ਕਥਾ ਅਤੇ ਅੱਜ ਦੇ ਇਤਿਹਾਸ ਦੀ ਵਿਚਾਰ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਅਮਰ ਅਮਰ ਵਰਤਾਇਆ ਅਛਲ ਅਛੇਦ ਅਭੇਦ ਹੈ ਭਗਤ ਵਛਲ ਹੋਏ ਆਪ ਛਲਾਇਆ ਮਹਿਮਾ ਮਿਤ ਮਰਜਾਦ ਲੰਘ ਪਰਮਿਤ ਪਾਰਾ ਵਾਰ ਨਾ ਪਾਇਆ ਰਹਿ ਰਾਸੀ ਰਹਿ ਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ ਗੁਰਮੁਖ ਸੁਖ ਫਲ ਅਮਰ ਪਦ ਅੰਮ੍ਰਿਤ ਫਲ ਲਾਇਆ ਗੁਰ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਉਪਾਏ ਸਮਾਇਆ ਵਰਤਮਾਨ ਹੋਏ ਵੀ ਵਿਸਵੀ ਵੀ ਵਿਸਵੇ ਹੋਏ ਇੱਕ ਹੀ ਸਹਿਜ ਘਰ ਆਇਆ ਸੱਚਾ ਅਮਰ ਅਮਰ ਵਰਤਾਇਆ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

తిష్టిలనాత్తమాయి. జో తెరి శరణాగతి

तेस तेलना तमाई वाहे गुरु जी का खालसा वाहे गुरु जी की फतेह। गुरु रूप गुरु की साची नवाची सात संगत वड्या भागा वाले हुए जे सतगुरु साहब जी की पावन पवित्र चरण सरण विच हाजरियां भर के बहुत वड्डे पाक उन्हां दे जिन्हां नूं दाते ने अमृत वेले का इशनान दाते ने अमृत वेले का जागना और फिर बहुत रहमत करके अपने अमृत रूपी नाम नाल जोड़ना किया है। सतगुरु साहब जी दे इस इलाही दरबार दे विच मुर्शद उल आल बीन मुर्शद मजन बीन दूजे पातशाह धन धन साहब श्री गुरु अंगद देव जी महाराज अते निमाणियां दे मान निताणियां दे तान नियोटियां दी ओट सच्चे पिता तीजे पातशाह धन धन साहब श्री गुरु अमरदास जी महाराज साहब जी मुबारक रसना तू फरमाए हुए इलाही फरमान की बख्शिश हुई है। सलोक धन धन साहब श्री गुरु अंगद जी महाराज से वतन तो बख्शे हुए पौड़ी धन गुरु अमरदास महाराज सच्चे पातशाह जी रसना तो बख्शी हुई है। ये सूही दी वार दी आखरली पौड़ी है। पौड़ी दियां अखीरलियां पंक्तियां दे विच मानो कि इस सारी वार दा सारे फरमान दा तत् है। जो तेरी शरणागति तिन लहे छड़ाई नानक वे प्रवाह है तिस तिरना तमाई। शरण उहदी जिहनूं एक तिल मात्र भी तमा नहीं है। तमा की है तामसी। तामसी की है क्रोध वाला अग भरिया सवा। हे वाहिगुरु अकाल पुरख तेरे घर अग ते बुझा सकता तू लेकिन तेरे घर आए जीव नूं अग नहीं लग सकती। ओदी अंदर दी अग जिहड़ी है बुझ सकती है। जो तेरी सरन विच आया जे सरन विच आउण दा तरीका है ना वो जो चारे पासे भटक के वेख लिया होवे और बहुत अपने आप नूं नीवां समझ के ओदी सरन विच आए। सतगुरु साहब जी ने इलाही बाणी दे विच सानू को उपदेश दिता होया भी शरण विच आए तो किवें आउणा। धन गुरु तेग बहादुर साहब महाराज साहब रसना तो बचन ने गुरु कोले आके आखी हरजू राख लेहो पत मेरी। मेरे वाहिगुरु कृपा करी मेरी पत रख ला तेरे बिना मेरी पत रही नहीं। मैं सारे पासे भटके देखिया मैनू कोई रखण वाला दिसया नहीं हैगा। जम को त्रास हुण मेरा
ਬੁਢਾਪਾ ਹੈ ਤੇ ਮੈਨੂੰ ਅੱਗਾਂ ਜਿਹੜਾ ਦਿੱਤਾ ਪਿਆ ਵੀ ਅੱਗੋਂ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਏਗਾ। ਤੇਰੀ ਦਰ ਤੂੰ ਆਵਾਜ਼ ਸੁਣੀ ਹੈ ਕਿ ਜਿਹੜਾ ਅੱਗਾ ਰਸਤਾ ਹੈ ਨਾ ਉਹ ਬੜਾ ਔਖਾ ਹੈ। ਇਜ਼ਰਾਈਲ ਫਰਿਸ਼ਤਾ ਤੇਰੇ ਪੀੜੇ ਕਾਹੀ ਕਿਉਂ ਜਮਦੂਤ ਮੈਨੂੰ ਪੀੜਨਗੇ, ਉਹ ਡਰ ਮੇਰੇ ਅੰਦਰ ਪੈਦਾ ਹੋ ਗਿਆ। ਹੁਣ ਉੱਥੋਂ ਕੰਬਦਾ ਹੋਇਆ ਤੇਰੇ ਕੋਲ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ। ਇਹ ਵੀ ਨਹੀਂ ਕਿ ਮੈਂ ਕੁਝ ਚੰਗਾ ਵਾਂ, ਮਹਾਂਪਤਤ ਜਿਵੇਂ ਬਹੁਤ ਮਾੜੇ ਕਰਮ ਕਰ ਚੁੱਕਾ, ਪਤਤ ਹੋ ਚੁੱਕਾ, ਮੁਗਧ ਲੋਭੀ ਫਨ ਮੁਗਧ ਮੂਰਖਾਂ ਦਾ ਮੂਰਖ ਹੋਵੇ ਉਸ ਤੋਂ ਵੀ ਗਾਂ ਮੂਰਖ ਹੋਵੇ ਤੈਨੂੰ ਮੁਗਧ ਕਹਿੰਦੇ ਆ। ਕਰਤ ਪਾਪ ਅਭਾਰਾ, ਇਹ ਵੀ ਨਹੀਂ ਕਿ ਮੈਂ ਪਾਪ ਨਹੀਂ ਕੀਤੇ, ਬਹੁਤ ਪਾਪ ਕੀਤੇ ਆ। ਹੁਣ ਪਾਪ ਕਰ ਕਰਕੇ ਅੱਗਾ ਨੇੜਾ ਦਿੱਤਾ ਪਿਆ। ਭੈ ਮਰਬੇ ਕੋ ਵਿਸਰਤ ਨਾ ਹਨ ਤੇ ਚਿੰਤਾ ਤਨ ਯਾਰ। ਹੁਣ ਫਿਰ ਤਨ ਇੱਕ ਤੇ ਅੰਦਰ ਅੱਗ ਬਲਦੀ ਸੀ, ਹੁਣ ਤਨ ਉਸ ਚਿੰਤਾ ਚ ਵੀ ਸੜਦਾ ਪਿਆ ਹੈ ਵੀ ਕੀ ਹੋਏਗਾ ਮੇਰੇ ਨਾਲ। ਕੋਈ ਆਖੇ ਗੁਣਾਂ ਦੀ ਕੀਮਤ ਪੈਂਦੀ ਹੈ, ਨਾਹਿਨ ਗੁਣ ਨਾਹਿਨ ਕਹ ਜਪ ਤਪ, ਕੋਈ ਜਪ ਵੀ ਨਹੀਂ ਕਰ, ਤੇਰੀ ਬੰਦਗੀ ਵੀ ਨਹੀਂ ਕਰ ਸਕਿਆ, ਕੋਈ ਤਪੱਸਿਆ ਵੀ ਨਹੀਂ ਕਰ ਸਕਿਆ। ਹੁਣ ਮੈਨੂੰ ਦਿਸਦਾ ਹੈ ਨਹੀਂ ਵੀ ਕਿਹੜਾ ਕੌਣ ਕਰਮ ਅਬ ਕੀਜੈ, ਕਿਹੜਾ ਕਰਮ ਕਰਾਂ ਮੈਂ। ਤਾਂ ਮੈਨੂੰ ਇੱਕੋ ਹੀ ਦੱਸਿਆ ਹੈ, ਨਾਨਕ ਹਾਰ ਪਰਿਓ ਸਰਨਾਗਤ, ਜੋ ਤੇਰੀ ਸਰਨਾਗਤੀ ਤਿੰਨ ਲਿਹੇ ਛਡਾਈ। ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੇ, ਤੂੰ ਕਿਰਪਾ ਕਰ ਮੇਰੇ ਉੱਤੇ, ਮੈਨੂੰ ਸਾਰਿਆਂ ਨੂੰ ਛਡਾ ਕੇ ਕਿ ਮੈਨੂੰ ਇਹਨਾਂ ਕਿਸੇ ਦਾ ਭੈ ਨਾ ਰਹੇ, ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਗੁਰੂ ਤੇਗ ਬਹਾਦਰ ਸਾਹਿਬ ਵੀ ਇੱਕ ਥਾਂ ਹੋਰ ਬਚਨ ਕਹਿੰਦੇ ਆ, ਔਰ ਉਹਦੇ ਨਾਲ ਵਾਰਤਾ ਵੀ ਆਈ ਹੈ ਕਿ ਮੇਰੀ ਪੀਰੀ ਦੇ ਮਾਲਕ ਸਿੰਘਾਸਨ ਤੇ ਬਿਰਾਜਮਾਨ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬੈਠਦੇ ਸਨ ਸੰਗਤ ਦੇ ਵਿੱਚ ਬੜੀ ਨੀਵੀਂ ਪਾ ਕੇ ਬੈਠਦੇ ਸੀ। ਸਿੱਖਾਂ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ, ਕਹਿਣ ਲੱਗੇ ਗੁਰਦੇਵ ਪਿਤਾ, ਜਿਹੜਾ ਅੰਦਰ ਦੀ ਜਾਣਦਾ ਹੋਵੇ ਨਾ, ਜਦੋਂ ਆਪਣੇ ਗੁਨਾਹਾਂ ਦਾ ਪਤਾ ਹੋਵੇ ਉਹਦੇ ਅੱਗੇ ਨੀਵੀਂ ਪਾ ਕੇ ਬੈਠੇ, ਤੇ ਸਤਿਗੁਰ ਸਾਹਿਬ ਜੀ ਨੇ ਬਚਨ ਹੈ, ਕਹਾਂ ਕਹੋ ਮੈਂ ਆਪਣੀ ਕਰਨੀ ਜਿਹ ਵਿਦ ਜਨਮ ਗਵਾਇਓ, ਕਹਿ ਨਾਨਕ ਸਭ ਔਗਣ ਮੋਹ ਮੈਂ ਰਾਖ ਲਿਓ ਸਰਨਾਇਓ। ਮੈਂ ਤੇਰੀ ਸਰਨ ਵਿੱਚ ਆਇਆ ਵਾਂ, ਮੈਂ ਔਗਣਾਂ ਦਾ ਜਿਹੜਾ ਨਾ ਉਪਰਿਆ ਹੋਇਆ, ਮੈਨੂੰ ਹੋਰ ਰੱਖਣ ਵਾਲਾ ਨਹੀਂ। ਹੁਣ ਮੇਰੀ ਜਵਾਨੀ ਬੀਤ ਗਈ, ਜਵਾਨੀ ਵੇਲੇ ਮੈਨੂੰ ਅਕਲ ਨਹੀਂ ਆਈ, ਬੁਢੇਪਾ ਆ ਗਿਆ, ਹੁਣ ਮੈਨੂੰ ਲੱਗਦਾ ਕਿ ਮੇਰਾ ਸਮਾਂ ਨੇੜੇ ਆ ਗਿਆ। ਖਿਸਾ ਜੋਬਨ ਵਧੇ ਜਰੂਆ, ਜਵਾਨੀ ਖਿਸ ਗਈ ਹੈ, ਬੁਢਾਪਾ ਜਨਮ ਦਿਨ ਵੱਧ ਰਿਹਾ,
ਦਿਨ ਨਿਹਾਰੇ ਸੰਗ ਮੀਚ, ਮੌਤ ਦੇ ਦਿਨ ਜਿਹੜੇ ਆ ਨਾ ਉਹ ਬਹੁਤ ਨੇੜੇ ਆ ਗਏ। ਬਿਨਵੰਤ ਨਾਨਕ ਸਰਨ ਤੇਰੀ, ਰਾਖ ਸਾਧੂ ਨੀਚ, ਤੂੰ ਗੁਰੂ ਮੈਨੂੰ ਨੀਚ ਨੂੰ ਰੱਖ ਲਾ, ਮੈਂ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਜਿਹੜਾ ਹੈ ਉਹ ਨਹੀਂ ਹੈਗਾ। ਕਿਸੇ ਹੀ ਕੋਈ ਕੋਈ, ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਮਾਂਝੀ ਨਵਾਣੀ ਇੱਕ ਤੂੰ, ਮੇਰਾ ਨਿਮਾਣੀ ਦਾ ਇਹ ਘਰ ਨਿਮਾਣਿਆਂ ਦਾ ਮਾਣ ਹੈ, ਇਹ ਘਰ ਨਿਤਾਣਿਆਂ ਦਾ ਤਾਣ ਹੈ, ਜੇ ਉੱਚਾ ਹੋ ਕੇ ਆਇਆ ਤੇ ਕੁਛ ਨਹੀਂ ਹੈ। ਹੋਏ ਨਿਮਾਣੀ ਢਹਿ ਪਈ, ਜਦੋਂ ਨਿਮਾਣਾ ਹੋ ਕੇ ਡਿੱਗੇਗਾ ਉਦੋਂ ਗੁਰੂ ਕਿਰਪਾ ਕਰਦਾ ਰੱਖ ਲੈਂਦਾ। ਹੋਏ ਨਿਮਾਣੀ ਢਹਿ ਪਈ, ਮਿਲਿਆ ਸਹਿ ਸੁਭਾਏ, ਪੂਰਬ ਲਿਖਿਆ ਪਾਇਆ, ਜਿਹੜਾ ਤੂੰ ਇਸ ਸੰਸਾਰ ਬਣਾਉਣ ਤੋਂ ਪਹਿਲਾਂ ਲਿਖ ਦਿੱਤਾ ਸੀ ਨਾ ਵੀ ਇੱਥੇ ਸਵਿਧਾਨ ਇਹ ਆ ਵੀ ਬਖਸ਼ਾ ਜਿਹੜਾ ਇਸ ਤਰੀਕੇ ਤੇ ਆਏਗਾ ਉਹ ਬਖਸ਼ਿਆ ਜਾਏਗਾ। ਮੈਂ ਹੁਣ ਤੇਰੇ ਪਿਆਰਿਆਂ ਕੋਲ, ਤੂੰ ਕਿਸੇ ਨਾ ਕਿਸੇ ਦੇ ਪਿੱਛੇ ਮੈਨੂੰ ਬਖਸ਼ ਦੇਵੇ, ਕਿਉਂਕਿ ਸਾਡਾ ਆਪਣਾ ਇੰਨੇ ਪਾਪ ਨੇ ਅਸੀਂ ਬਖਸ਼ਿਆ ਨਹੀਂ ਜਾ ਸਕਦੇ, ਪਰ ਤੇਰੇ ਪਿਆਰੇ ਨੂੰ ਵਿੱਚ ਪਾ ਲਈਏ, ਜਿਵੇਂ 500 ਪਠਾਣਾ ਨੇ ਪੀਰ ਬੁੱਧੂ ਸ਼ਾਹ ਨੂੰ ਵਿੱਚ ਪਾ ਲਿਆ ਸੀ, ਕਲਗੀਧਰ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਮੋੜ ਹੀ ਨਹੀਂ ਸਕਦੇ ਸੀ। ਹੋਏ ਨਿਮਾਣੀ ਢਹਿ ਪੀ, ਮਿਲਿਆ ਸਹਿ ਸੁਭਾਏ, ਪੂਰਬ ਲਿਖਿਆ ਪਾਇਆ, ਨਾਨਕ ਸੰਤ ਸਹਾਏ, ਇਹਨੂੰ ਕੋਈ ਆਸ ਨਹੀਂ, ਕੋਈ ਹੋਰ ਰੱਖਣ ਵਾਲਾ ਨਹੀਂ ਹੈਗਾ। ਚਾਰ ਕੁੰਟ ਦਹਿ ਦਿਸ ਭਰਾਮੇ, ਥੱਕ ਆਏ ਪ੍ਰਭ ਕੀ ਸਾਮ, ਚਾਰੇ ਪਾਸੇ ਭਟ ਕੇ ਦੇਖਿਆ ਕੋਈ ਰੱਖਣ ਵਾਲਾ ਨਹੀਂ। ਇਸੇ ਕਰਕੇ ਬਾਬਾ ਫਰੀਦ ਕਹਿੰਦਾ ਹੈ, ਜਦੋਂ ਤੇਰੇ ਕੋ ਮੈਂ ਟੁੱਟਣਾ ਹੋਵੇ ਨਾ ਉਦੋਂ ਪਹਿਲਾਂ ਮੇਰੀ ਜਿੰਦ ਕੱਢ ਲਈ। ਫਰੀਦਾ ਬਾਰ ਪ੍ਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ ਜੀਓ ਸਰੀਰੋਂ ਲੈ, ਮੇਰੇ ਅੰਦਰੋਂ ਜਾਨ ਕੱਢ ਲਈ, ਜਿਹਦੇ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਹੋਵੇ ਨਾ ਤੇ ਮੇਰੀ ਜਾਨ ਉਦੋਂ ਪਰ ਨਿਕਲ ਜਾਏ, ਮੈਂ ਤੇਥੋਂ ਟੁੱਟ ਨਾ ਸਕਾਂ। ਔਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੇ ਪ੍ਰਤੱਖ ਵਾਪਰਿਆ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪ੍ਰੀਖਿਆ ਰਾਣੀ ਕੀਤੀ, ਅੱਧੀ ਰਾਤ ਨੂੰ ਉਠਾਇਆ, ਚਿੱਕੜੇ ਵਿੱਚੋਂ ਗੜਵਾ ਕਢਾਇਆ, ਤੇ ਜਦੋਂ ਆਪ ਜੀ ਨੇ ਇੱਕ ਰੂਪ ਭਿਆਨਕ ਧਾਰਿਆ, ਜਿਹਨੂੰ ਧਾਨਕ ਰੂਪ ਰਹਾਂ ਕਰਤਾਰ, ਤੇ ਪਿੱਛੇ ਮੁੜ ਕੇ ਕਈ ਅਖੀਰ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਰਹਿ ਗਏ। ਬਾਬਾ ਬੁੱਢਾ ਸਾਹਿਬ ਇਤਿਹਾਸ ਕਹਿੰਦੇ ਵੀ ਕਿ ਦਰਖਤ ਦੇ ਓਹਲੇ ਹੋ ਕੇ ਖੜੋ ਗਏ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਤੂੰ ਗਿਆਨੀ ਆਪਣੇ ਘਰ ਨੂੰ, ਬਿਲਕੁਲ ਇਸ ਪੰਕਤੀ ਤੇ ਸਪਸ਼ਟ ਅਰਥ ਪ੍ਰੈਕਟੀਕਲ, ਸੱਚੇ ਪਾਤਸ਼ਾਹ ਜਿਨ੍ਹਾਂ ਦੇ ਘਰ ਸੀ ਚਲੇ ਗਏ, ਨਾਨਕ ਦਾ ਘਰ ਲੈਣੇ ਦਾ ਘਰ ਤੇ ਤੂੰ ਹੈ, ਮੈਂ ਕਿੱਥੇ ਜਾਵਾਂ। ਔਰ ਅੱਖਾਂ ਦੇ ਵਿੱਚ ਵਿਰਾਗ ਸੀ,
ਸਤਿਗੁਰ ਸਾਹਿਬ ਜੀ ਦੀ ਉਹੀ ਵਾਰਤਾ ਅਲਾਹੀ ਬਾਣੀ ਚ ਆ ਗਈ। ਕਿਉਂ ਨਾ ਮਰੀਜ਼ਾ ਰੋਏ ਜਾ ਲੱਗ ਚਿੱਤ ਨਾ ਆਵਹੀ, ਜਿੰਨੇ ਚਿਰ ਤੇਰੇ ਚਿੱਤ ਦੇ ਵਿੱਚ ਯਾਦ ਨਹੀਂ ਆਉਂਦਾ, ਤੇਰੇ ਚਿੱਤ ਵਿਸਰਿਆ ਫਿਰਦਾ ਹੈ, ਕਿਉਂ ਨੀ ਉਹਦੇ ਤੋਂ ਵਾਸਤੇ ਪਾਉਂਦਾ, ਉਹਦੇ ਅੱਗੇ ਕੀਰਨੇ ਪਾ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਅਰਦਾਸ ਵਿੱਚ ਵੀ ਇਹ ਦੱਸਿਆ ਹੋਇਆ, ਉੱਚਾ ਨਾ ਬਣੀ। ਗੁਰੂ ਵਿੱਚ ਇਹ ਔਗਣ ਨਹੀਂ ਸੀਗੇ, ਸਾਡੇ ਆਹੀ ਸਿੱਖਿਆ ਸੀ ਵੀ ਉਹਦੇ ਅੱਗੇ ਆਵੇਂ, ਉਹਦੀ ਸਰਨ ਚ ਆਵੇਂ ਤੇ ਅਰਦਾਸ ਕਿਵੇਂ ਕਰਨੀ ਹੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰ ਆਈ ਤਾਂ ਸੋ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੇ, ਅਣਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਪੈਰ ਵਿਰੋਧ ਕਾਮ ਕ੍ਰੋਧ ਝੂਠ ਵਿਕਾਰ ਮਹਾਲੋਕ ਧਰੋ। ਆ ਹਾਲਤ ਮਿਲੀ ਤੇ ਕੋਈ ਇੱਕ ਜਨਮ ਕੋਈ ਇੱਕ ਦਿਨ, ਆਹੂ ਜਗਤ ਬਿਹਾਨੇ ਕਈ ਜਨਮ, ਕਿੰਨੇ ਜਨਮ ਇਉਂ ਵੇਖ ਕੇ। ਨਾਨਕ ਰਾਖ ਰਿਹੋ ਆਪਣ ਕਰ ਕਰਮ ਤੋਂ, ਆਪਣੀ ਕਿਰਪਾ ਕਰਕੇ ਮੈਨੂੰ ਰੱਖਣੇ। ਉਹ ਜਦੋਂ ਰੱਖ ਲਵੇ ਤੇਰੀ ਪਰਖ ਹੈ, ਤੈਨੂੰ ਸੁੱਖ ਦੇ ਦੇਵੇ ਵੀ ਸੁੱਖਾਂ ਦੀ ਯਾਦ ਰੱਖਦਾ, ਜਾਂ ਸੁੱਖ ਤਾਂ ਸਹੁਰ ਆਵਿਓ ਦੁੱਖ ਵੀ ਸੰਭਾਲਿਓ ਹੋਏ। ਆਮ ਤੌਰ ਤੇ ਮਨੁੱਖ ਦੇ ਕੋਲੇ ਸੁੱਖ ਹੋਵੇ ਬਹੁਤ ਰਾਤ ਵਿੱਚ ਇਹ ਗੱਲ ਕਿ ਲੋਕ ਖੀਵੇ ਹੋ ਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਭੁੱਲ ਜਾਂਦੇ ਆ। ਜਦ ਤੈਨੂੰ ਸੁੱਖ ਆਵੇ ਉਹਦਾ ਸ਼ੁਕਰ ਗੁਜ਼ਾਰ ਕਰੀ, ਜੇ ਉਹ ਕੋਈ ਸਰੀਰ ਦਾ ਦੁੱਖ ਆ ਜਾਵੇ ਤਾਂ ਉਹਨੂੰ ਅਲਾਂਭਾਣਾ ਨਹੀਂ। ਉਦੋਂ ਵੀ ਆਖੀ ਦਾਤਿਆ ਇਹ ਵੀ ਤੂੰ ਦਾਤ ਬਖਸ਼ੀ ਹੈ, ਤੇਰਾ ਸ਼ੁਕਰ ਹੈ। ਸਰੀਰ ਨੂੰ ਸੁੱਖ ਵੀ ਆ ਸਕਦਾ, ਸਰੀਰ ਨੂੰ ਦੁੱਖ ਵੀ ਜਿਹੜਾ ਹੈ ਉਹ ਆ ਸਕਦਾ ਹੈ। ਉਹਨੂੰ ਯਾਦ ਕਰੀ, ਜੇ ਉਹਦਾ ਸ਼ੁਕਰਗੁਜ਼ਾਰ ਰਿਹਾ ਜਿਹੜਾ ਤੇਰਾ ਇਸ ਜ਼ਿੰਦਗੀ ਦਾ ਮਨੋਰਥ ਸੀਗਾ ਕਿ ਮਾਨਸ ਜਨਮ ਪਾ ਕੇ ਹੋਰ ਕਿਸੇ ਜਨਮ ਦੇ ਜੂਨੀ ਚ ਉਸ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਹਾਂ, ਇਹ ਗਵਾਹੀ ਭਰਦੀ ਅਲਾਹੀ ਬਾਣੀ ਕਿ ਹੋਰ ਜੂਨੀਆਂ ਵੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਜਪਦੀਆਂ, ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ ਬਿਨ ਹਰ ਜਾਪ ਹੈ ਨਹੀਂ ਹੋਰ, ਕਿ ਵਾਹਿਗੁਰੂ ਅਕਾਲ ਪੁਰਖ ਦਾ ਉਹ ਵੀ ਜਾਪ ਕਰਦੀਆਂ ਨੇ। ਪਰ ਯਾਦ ਰੱਖੀ ਉਹਨਾਂ ਜੂਨੀਆਂ ਚ ਗੁਰੂ ਧਾਰਨਾ ਨਹੀਂ ਹੋ ਸਕਦੀ, ਗੁਰੂ ਤੋਂ ਬਿਨਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਮਿਲਾਪ ਜਿਹੜਾ ਉਹ ਨਹੀਂ ਹੋ ਸਕਦਾ। ਗੁਰੂ ਦੀ ਸ਼ਰਨ ਵਿੱਚ ਕੇਵਲ ਮਨੁੱਖ ਜੰਮ ਜਾਤ ਹੈ, ਜੋ ਗੁਰੂ ਕੀ ਸਰਨ ਜਨ ਗੁਰੂ ਨਾਮ ਦਿੰਦਾ ਹੈ ਤੇ ਫਿਰ ਕੀ ਕਹਿੰਦਾ ਹੈ, ਪ੍ਰਾਣੀ ਜਪ ਜਨਮ ਗਇਓ ਜਾ ਰਿਹਾ ਜਨਮ ਤੇਰਾ, ਤੂੰ ਆਇਆ ਤੇ ਮੈਂ ਤੈਨੂੰ ਇਹ ਆਖਿਆ ਹੈ ਜਪਣਾ ਕਰ, ਜੇ ਜਪੇਗਾ ਤੇ ਫਿਰ ਪਾਰ ਉਤਾਰਾ ਹੋ ਜਪੇਗਾ, ਤੇਰਾ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਮਿਲਾਪ ਹੋਏਗਾ।
ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਜਪਣ ਲੱਗਿਆ ਫਿਰ ਇਉਂ ਆਖੀ ਹੋਂ ਕਿਆ ਸਾਲਾਹੀ ਕਿਰਮ ਜੰਤ ਕੀੜੇ ਹੁੰਦੇ ਆ ਕੀੜਿਆਂ ਤੋਂ ਛੋਟੇ ਬਿਲਕੁਲ ਕਿਰਮ ਹੁੰਦੇ ਆ ਵੀ ਕਿਰਮ ਪੈ ਗਿਆ ਮੈਂ ਉਹੋ ਜਿਹਾ ਕਿਰਮਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਵੀ ਇਹ ਪਾਵਨ ਅਲਫਾਜ਼ ਵਰਤਿਆ ਹਮ ਕੀੜੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼ ਮੈਂ ਕਿਹੋ ਜਿਹਾ ਕਿਰਮਾ ਮੇਰੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਅਗੰਮ ਦਿਆਲ ਅਗੰਮ ਹੈ ਆਪੇ ਲਹਿ ਮਲਾਈ ਗਮ ਪਹੁੰਚ ਅਗੰਮ ਜੇ ਤੱਕ ਪਹੁੰਚ ਨਹੀਂ ਹੋ ਸਕਦੀ ਤੇਰੇ ਤੱਕ ਮੇਰੀ ਪਹੁੰਚ ਨਹੀਂ ਹੋ ਸਕਦੀ ਮੈਂ ਤੇਰੇ ਤੱਕ ਆ ਨਹੀਂ ਸਕਦਾ ਤੂੰ ਆਵਾਜ਼ ਵੀ ਮਾਰੇ ਮੈਂ ਤਾਂ ਵੀ ਨਹੀਂ ਆ ਸਕਦਾ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਰਹੋ ਓੜਨੇ ਬਹਾਵੈ ਤੂੰ ਦਿਆਲੂ ਹੈ ਮੇਰੀ ਤੇਰੇ ਤਾਈਂ ਪਹੁੰਚ ਨਹੀਂ ਤੂੰ ਆਪ ਮੇਰੀ ਬਾਂਹ ਫੜ ਆਪ ਮੈਨੂੰ ਮਿਲਾ ਲੈ ਹੁਣ ਮੈਨੂੰ ਯਕੀਨ ਹੋ ਗਿਆ ਤੇਰੀ ਆਵਾਜ਼ ਸੁਣ ਕੇ ਵੀ ਤੇਰੇ ਤੋਂ ਬਿਨਾਂ ਮੇਰਾ ਕੋਈ ਬੇਲੀ ਨਹੀਂ ਹੈਗਾ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਤੇਰੇ ਬਿਨਾਂ ਕੋਈ ਬੇਲੀ ਨਹੀਂ ਤੇਰੇ ਬਿਨਾਂ ਮੇਰੇ ਅੰਤ ਸਮੇਂ ਦੇ ਉੱਤੇ ਕੋਈ ਸਿਖਾਇਤਾ ਨਹੀਂ ਕਰ ਸਕਦਾ ਅਸੀਂ ਬਹੁਤਿਆਂ ਨੇ ਇਹ ਸਮਝਿਆ ਹੀ ਨਹੀਂ ਕਿ ਸਾਡਾ ਬੇਲੀ ਕੌਣ ਹੋ ਸਕਦਾ ਅਸੀਂ ਉਹ ਰਸਤਾ ਫੜਿਆ ਹੀ ਨਹੀਂ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਅਸੀਂ ਸੋਚਿਆ ਹੀ ਨਹੀਂ ਸਾਡਾ ਰਸਤਾ ਬੜਾ ਦੁੱਖਾਂ ਦਾ ਭਰਿਆ ਹੋਰ ਹੀ ਕੰਮਾਂ ਰਤਿਆ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ ਇਹ ਰਸਤੇ ਤੁਰਿਆ ਉਹ ਕਹਿੰਦੇ ਪਾਪ ਕਰਕੇ ਸਾਨੂੰ ਦੇ ਪਰ ਕਿਸੇ ਨੇ ਸਾਥ ਨਹੀਂ ਦੇਣਾ ਕਿਸੇ ਨੇ ਬੇਲੀ ਨਹੀਂ ਬਣਨਾ ਫਿਰ ਕੀ ਹੋਵੇਗਾ ਜਦੋਂ ਕੋਈ ਬੇਲੀ ਨਾ ਬਣਿਆ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ ਇੱਕ ਪਛਤਾਵਾ ਹੋਏਗਾ ਹੋਰ ਤੂੰ ਕੁਛ ਨਹੀਂ ਕਰ ਸਕਦਾ ਇਸ ਵਾਸਤੇ ਹੁਣ ਆ ਹੁਣ ਉਹਦੀ ਸਰਨ ਵਿੱਚ ਡਿੱਗ ਦਾਤਿਆ ਮੈਂ ਦੇਖਿਆ ਵੀ ਜੋ ਜੋ ਤੇਰੀ ਸਰਨ ਵਿੱਚ ਆਇਆ ਨਾ ਇੱਕ ਤੇਰਾ ਦੇ ਦਾਰੇ ਜਿੱਥੋਂ ਮੋੜਿਆ ਨਹੀਂ ਗਿਆ ਤੂੰ ਸਰਨ ਆਏ ਨੂੰ ਰੱਖ ਲਿਆ ਜੋ ਤੇਰੀ ਸਰਨਾਗਤੀ ਤਿੰਨ ਲਹਿ ਛਡਾਈ ਤੂੰ ਉਸ ਨੂੰ ਇਹ ਦੁਨੀਆਂ ਦੇ ਬੰਧਨਾਂ ਤੋਂ ਛਡਾ ਲਿਆ ਇਹ ਵੀ ਨਹੀਂ ਛੁਡਾ ਕੇ ਤੂੰ ਕਈ ਵਾਰੀ ਕਈ ਬੰਦੇ ਛੁਡਾ ਕੇ ਲਾਮਾ ਮਾਰਦੇ ਆ ਗੁੱਸੇ ਹੁੰਦੇ ਆ ਨਹੀਂ ਤੂੰ ਬੜੇ ਪਿਆਰ ਨਾਲ ਰੱਖਿਆ ਹੈ ਤੇਰੇ ਅੰਦਰ ਉਹ ਤਾਮਸੀ ਸੁਭਾਅ ਹੈ ਹੀ ਤੇਰੇ ਘਰ ਤੇਰੇ ਕੋਲ ਤਮ ਵਾਲੀ ਬਿਰਤੀ ਹੈ ਨਹੀਂ ਨਾਨਕ ਵੇ ਪ੍ਰਵਾਹ ਹੈ ਮੋਰ ਇਲਾਹੀ ਜੋ ਸਰੂਪ ਜਾਮਾ ਤੀਜਾ ਫਰਮਾ ਰਿਹਾ ਹੈ ਕਿ ਵਾਹਿਗੁਰੂ ਇਹ ਵੀ ਨਹੀਂ ਕਿ ਤੈਨੂੰ ਸਾਡੀ ਲੋੜ ਹੋਵੇ ਤੂੰ ਵੇ ਪ੍ਰਵਾਹ ਹੈ ਤੈਨੂੰ ਕਿਸੇ ਦੀ ਪ੍ਰਵਾਹ ਨਹੀਂ ਹੈਗੀ ਪਰ ਤੇਰੇ ਅੰਦਰ ਤਿਲ ਮਾਤਰ ਵੀ ਤਾਮਸੀ ਸੁਭਾਅ ਤਮਗੁਣ ਨਹੀਂ ਹੈਗਾ ਤਮਾ ਨਹੀਂ ਹੈਗੀ ਤਿਸ ਤਿਲ ਨਾ ਤਮਾਈ ਤੈਨੂੰ ਇੱਕ ਭੋਰਾ ਮਾਸਾ ਵੀ ਤਮਾ ਨਹੀਂ ਹੈਗੀ ਤੇ ਤੇਰੀ ਸ਼ਰਨ ਚ ਆਇਆ ਤੂੰ ਮੇਰੇ ਅੰਦਰੋਂ ਤਮਾ ਕੱਟ ਦੇਗਾ ਜਦੋਂ ਤੂੰ ਤਮਾ ਕੱਟ ਦਿੱਤੀ ਫਿਰ ਮੇਰੇ ਵੀ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ
ਇਲਾਹੀ ਫੁਰਮਾਨ ਦੀ ਸੰਖੇਪ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ

ਪੰਚ ਸਬਦ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ। ਪੰਚ ਦੁੱਤ ਦੁਵਾਸ ਕੀਤੇ,

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਦਿਆਵੇ ਧਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਉੱਤੇ ਚੜ੍ਹੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ।

ਬਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ। ਹੇ ਨਵਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ। ਮਹਾਰਾਜ ਜੀਓ, ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ, ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ, ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ। ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ, ਸਾਰੀਆਂ ਸੰਗਤ ਦੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਹਿਨ ਮਾਣਿਓ ਕੇ ਮਾਣ, ਗੁਰੂ ਨਿਤਾਣਿਓ ਕੇ ਤਾਣ, ਗੁਰੂ ਨਿਉਟਿਆਂ ਦੀ ਓਟ, ਗੁਰੂ ਨਿਆਸਰਿਆਂ ਦੇ ਆਸਰ, ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਦਿਹਾੜੇ ਸੰਨ 1574 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਵਾਰਾ ਸਾਹਿਬ ਦੇ ਅਸਥਾਨ ਤੇ ਆਪ ਜੀ ਨੇ ਪ੍ਰੋਪਰ ਪਿਆਨਾ ਕੀਤਾ ਸੀ। ਅੱਜ ਆਪ ਜੀ ਦਾ ਜੋਤੀ ਜੋਤ ਦਿਵਸ ਸਿੱਖ ਗੁਰਦੁਆਰਾ ਸਹਿਨਹੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਨਾ ਬਾਣੀ ਦੀ ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਸਾਰੀਆਂ ਸਿੱਖ ਸੰਗਤਾਂ ਨੂੰ ਨਿਹਾਲ ਕਰਨਾ, ਮਹਾਰਾਜ ਜੀ ਚਰਨਾਂ ਦਾ ਓਟ ਆਸਰਾ ਬਖਸ਼ਿਸ਼ ਕਰਨਾ, ਆਪ ਜੀ ਦੇ ਦਰ ਘਰ ਦੇ ਸੇਵਕ ਕਾਕਾ ਜਸ ਕਰਨਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਆ, ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਬੱਚੇ ਦੇ ਸਿਰ ਤੇ ਹੱਥ ਰੱਖਣਾ, ਲੰਬੀਆਂ ਉਮਰਾਂ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਸੇਵਕਾਂ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਆਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕਿ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਾਵ ਸਾਸ ਕਿਰਨ ਉਦਰ ਸਾਗਰ ਕੋ ਵੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂਹੇ ਬਣ ਆਵੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮਾਨਿਯ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾ ਲਗ ਚੇਤਨਾ ਆਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਤਿਕਾਰ ਜੋ ਭਾਈ ਸਾਹਿਬ ਹੋਣਾ ਕੋਲੋਂ ਸਰਵਣ ਕੀਤੀਆਂ ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰ ਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਹੈ। ਗੁਰਦੁਆਰਾ ਦੀਆਂ ਸਿੱਖ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਨਾਮਦਾਨ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਜੀਓ। 27 ਸਪਤੰਬਰ ਨੂੰ ਭਾਵ ਕੱਲ੍ਹ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਭੋਗ ਪਾਏ ਜਾਣਗੇ ਸਹਿਜ ਪਾਠਾਂ ਦੇ। ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ ਹੀ ਨਗਰ ਕੀਰਤਨ ਕੱਢਿਆ ਜਾਏਗਾ। ਆਪ ਸੰਗਤਾਂ ਦੇ ਚਰਨਾਂ ਦੀ ਬੇਨਤੀ, ਵੱਧ ਤੋਂ ਵੱਧ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਕੱਲ੍ਹ ਨੂੰ ਇਸੇ ਸੰਬੰਧ ਵਿੱਚ ਸਾਡੇ ਕੋਲ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਉਹ ਵੀ ਪਹੁੰਚ ਰਹੇ ਨੇ। ਭਾਈ ਸਿਮਰਨਜੀਤ ਸਿੰਘ ਜੀ ਖਾਲਸਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਉਹ ਵੀ ਪਹੁੰਚ ਰਹੇ ਨੇ। ਆਪ ਸੰਗਤਾਂ ਨੂੰ ਕਥਾ ਤੇ ਕੀਰਤਨ ਦੁਆਰਾ ਨਿਹਾਲ ਕਰਨਗੇ ਜੀਓ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਹੋਰ ਜਾਣਕਾਰੀ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਾਹਿਬ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਹੋਰ ਜਾਣਕਾਰੀ ਲੈ ਸਕਦੇ। ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ। ਉਹਨਾਂ ਦੀ ਰਸਨਾ ਤੋਂ 10 ਵਜੇ ਤੱਕ ਸਹਿਜ ਪਾਠ ਸਰਵਣ ਕਰਾਂਗੇ। ਉਸ ਤੋਂ ਬਾਅਦ ਅਜੇ ਜੋਤੀ ਜੋਤ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਪੈਸ਼ਲ ਕੀਰਤਨ ਹੋਏਗਾ। 10 ਵਜੇ ਤੋਂ ਲੈ ਕੇ 11 ਵਜੇ ਤੱਕ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਨ ਸਿੰਘ ਜੀ ਦਾ ਜਥਾ, ਜਿਨ੍ਹਾਂ ਕੋਲ ਸਮਾਂ ਜ਼ਰੂਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਦਾ ਅਲਾਹਾ ਪ੍ਰਾਪਤ ਕਰ ਰਹੇ ਹੋ। ਪਾਵਨ ਪਵਿੱਤਰ ਸ੍ਰੀ ਸਹਿਜ ਪਾਠ ਜੀ ਦਾ ਸਮਾਂ ਹੋਇਆ ਹੈ। ਅੱਜ ਪਾਵਨ ਅੰਗ 1242 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਆਪਾਂ ਕਰਨੇ ਹਨ, ਜੋ ਸਾਰੰਗੀ ਵਾਰ ਦੇ ਪਾਠ ਚੱਲ ਰਹੇ ਹਨ। 1242 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਸਭ ਬਿਖ ਲਹਿ ਜਾਇਆ। ਸਲੋਕ ਮਹੱਲਾ ਪਹਿਲਾ, ਮਰਨ ਨਾ ਮੂਰਤ ਪੁੱਛਿਆ,

ਭਲਕੇ ਉੱਠ ਨਿਤ ਪਰ ਦਰਬ ਹਿਰ ਹੈ ਹਰ ਨਾਮ ਚੁਰਾਇਆ ਹਰ ਜੀਉ ਤਿਨ ਕੀ ਸੰਗਤ ਮਤ ਕਰਹੂ।

ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਐ ਮੂਰਤ ਪੌੜੀ। ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ, ਜਿਸ ਪ੍ਰਾਪਤ ਸੋ ਲਹਿ, ਗੁਰ ਸ਼ਬਦੀ ਮਿਲਿਆ। ਸਤਿਗੁਰ ਕੈ ਭਾਣ।

नानक बख्श मिलायन फिर गर्व ना गलिया। श्लोक महला पहला। सच

पौड़ी गुरमुख सब पवित्र है तन संपै माया हर अर्थ जो खर्च दे

अस्थिर जग सोई। हृदय हर हर चितवै दूजा नहीं कोई, रोम रोम हर उचरै

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅੱਜ ਸਾਹਿਬ ਸਤਿਗੁਰੂ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਹੈ। ਸੋ ਉਸੇ ਸੰਬੰਧ ਅੰਦਰ ਵਿਸ਼ੇਸ਼ ਕੀਰਤਨ ਹਾਜ਼ਰੀ ਭਾਈ ਸਾਹਿਬ ਭਾਈ ਲੱਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਹਿਤ ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ। ਅੱਜ ਆਪਾਂ ਸਾਰੇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਮਨਵਾਵੇ ਦੇ ਮੁਕਾਕਾਂ ਅਨੁਸਾਰ ਗੁਰੂ ਅਮਰਦਾਸ ਕੀ ਅਕਤ ਕਥਾ ਹੈ। ਇੱਕ ਜੀ ਕਛ ਕਹੀ ਨਾ ਜਾਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਅਣਥਕ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਉਣਾ ਹੋਮੈ ਵਿੱਚੋਂ ਜਾਏ। ਇਸ ਜੀਵ ਨੂੰ ਇਹ ਸਮਝਾਇਆ ਹੈ ਕਿ ਉਮਰ ਭਾਵੇਂ ਕਿਤਨੀ ਵੀ ਹੋ ਜਾਏ ਪਰ ਜਦੋਂ ਮਾਲਕ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕਰਦਾ ਹੈ, ਮਨ ਵਿੱਚ ਤਾਂਘ ਹੋਵੇ ਉਸ ਪਰਮੇਸ਼ੁਰ ਨੂੰ ਮਿਲਣ ਦੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿਆਣੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਕਰਦਿਆਂ ਨਿਤ ਰੋਜ਼ 12 ਸਾਲ ਗਾਗਰ ਵਿੱਚ ਪਾਣੀ ਲਿਆ ਕਰਕੇ ਭਰ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਰਹੇ। ਫਿਰ ਪਰਖ ਇਹੋ ਜਿਹੀ ਬਖਸ਼ਿਸ਼ ਹੋਈ, ਗੁਰਿਆਈ ਪ੍ਰਾਪਤ ਹੋਈ। ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਰਖ ਕੀਤੀ ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਰਾਮਦਾਸ ਸਰੋਵਰ ਨਾਤੇ ਸਬੁੱਤਰੇ ਪਾਪ ਕੁਮਾਤੇ, ਐਸੀ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਐਸੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅਕਤ ਕਥਾ ਹੈ, ਕਹੀ ਨਹੀਂ ਜਾ ਸਕਦੀ, ਆਖੀ ਨਹੀਂ ਜਾ ਸਕਦੀ। ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਆਪਾਂ ਜੋਤੀ ਜੋਤਪੁਰਬ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਲਈ ਮਨਾਏ ਹੋਏ ਦਿਵਸ ਪੁਰਬ ਸਾਡੇ ਲੇਖੇ ਲੱਗ ਜਾਣ, ਕਿਤੇ ਸਾਨੂੰ ਵੀ ਜੀਵਨ ਜਾਚ ਆ ਜਾਏ, ਮਿਲਿਆ ਹੋਇਆ ਇਹ ਮਨੁੱਖਾ ਜਾਮਾ ਸਾਡਾ ਵੀ ਸਫਲਾ ਹੋ ਸਕੇ। ਸੋ ਇਤਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Action.

ਧਰਮ ਸਾਥਿ ਨਾ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਸਤਰੀ ਕਰਮ ਸੋਹਣ ਕੱਛ ਖਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਖਾ ਇਹੋ ਗਿਆਨ ਖੰਡ ਖਾ ਕਿਤੇ ਪੌਣ ਪਾਣੀ ਬਹਿਣ

ਸੁਣੀ ਨਾਨਕ ਅੰਗ।

जय सुरा सुदर्शन सुत धर्म खंड की।

आस्थानी ब्रह्मा सत सुहाम कमल सुरेंगा भगत कमल कमल सिद्ध कमल।

ਆਪਣੇ ਬਾਹਰ ਪਾ ਦੋ ਨਾ ਜਾਣ ਸਮੁੰਦ ਜਾ ਸਰਦਾ ਕਿਰੀ ਕੋਲ ਨਾਮਣੀ ਅੰਤ ਨਾ ਸੁਣੀ ਕਹਿਣ ਨਾਨਕ ਅੰਤ ਨਾ ਕਰਨਾ ਦੇਣ ਨਾਨਕ ਅੰਤ ਨਾ ਵੇਖਣ ਸੁਣਨ

ਤੇ ਖੱਪ ਪੈਂਦੇ ਕਿਤੇ ਲੈ ਲੈ ਮੁਕਰਦਾ।

ਗਾਵਣ ਪੰਡਿਤ ਪਰਮ ਰਖੀ ਸੰਤ ਦੂਤ ਵੇਦਾਂ ਨਾਲੇ ਗਾਵਣ

ਸਤਿਗੁਰ ਕਰ ਦੇਖਿਆ ਸੋਏ ਨਾਨਕ ਹੁਕਮ ਰਾਤੀ ਰੁੱਤੀ ਥਿੱਤੀ ਆ ਪੌਣ ਪਾਣੀ ਆਗੀ ਪਾਤਾ ਇਸ ਵਿੱਚ ਧਰਤੀ ਥਾਪ ਸੀ ਧਰਮ ਸਾ ਜਿਸ ਜੀ ਜੁਗਤ ਕਹਿਣ ਫਿਰ ਕਹਿਣਾ ਅਨੇਕਨ ਕਰਮੀ ਕਰਮੀ ਹੋਏ ਵਿਚਾਰ ਕਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਕਵੈ ਨੀ ਕੱਚ ਆਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿੱਥੇ ਪੌਣ ਪਾਣੀ ਵੈ ਮੰਤਰ ਕਿੱਥੇ ਕਾਨ ਮਰੇ ਕਿੱਥੇ ਪਰਮੇ ਘਾਟ ਕਰੀਆਂ ਗੁਰੰਤੇ

ਸੁਣੀ ਨਾਨਕ ਅੰਤ ਨਾ ਅੰਤ।

उन्नी सैगम गुरु प्रसाद जब आद सच जुगाद सच है भी सच

to me.

आकाश का ब्रह्मा अक्षुआन परम

ਨਾਨਕ ਵੱਡਾ ਆਖੀਆ ਆਪੇ ਜਾਏ ਸਾਲਾਂ ਦੀ ਸਲਾਹ ਹੈ ਨਦੀਆਂ ਤੇ ਬਾਹਰ ਪਾਸੋਂ ਮਨਾ ਲੈਣ ਸਮੁੰਦਰ ਚਾਹ ਦਿੱਤਾ

happy and

0: ਮਨ ਮੁਨ ਕੇਤੇ ਕੇਤੇ ਰਤਨ ਤੁੰਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ
0: ਕੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚਨ।

Thank you.

ਕਮਲ ਸੁਨੇਹਾ ਭਗਤ ਕਮਲ।

0: ਖਾਲਾ ਜੀ ਖਾਲਾ ਹੈ ਇੱਥੇ ਸੁਣ ਲਵਾਈ ਨਦੀਆਂ ਉੱਤੇ ਬਾਹ ਪਰ ਸੋਮ ਨਾ ਜਾਣ ਸਮੁੰਦਰ ਚਾ ਕਰਤਾ ਕਿਹੜੀ ਪੁੱਲ ਨਾਉਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ ਸੁਣਨ

His vandaar.

ਜਿੱਥੇ ਅੱਖ ਪੈਂਦੇ ਸਾ ਇੱਥੇ ਲੈ ਲੈ ਮੁਕਰਦਾ।

सोगर तेरा सो करके जित सर्व

ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਗਰਮ ਸੋਹਣੇ ਕੱਚ ਖਾਈ ਉੱਥੇ ਪਾਏ ਨਾਨਕ ਪਿਆ ਕਰਮ ਖੰਡ ਕਾ ਇਹੋ ਗਿਆਨ ਖੰਡ ਕਾ ਆਖੋ।

ਖੇਤੀਆਂ ਸੁੱਤੀ ਨਾਨਕ

শাশ্বত কর্ম খান্তি পাণি কর্ম রাম মহ

संत भगत गुरु ज्ञान विचार संत सती का संत संत।

अंत न सुखी कह नान, अंत न करना देर नान, अंत न देखन सुन न अंत।

ਇੱਥੇ ਖੱਪ ਸੁਪੈਨ ਦੇਖਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਖਾ ਇੱਥੇ ਅੰਕੂਪ ਸ਼ਰਮਾ ਇਹ ਬੇਦਾਸ ਤਰੀਕਾ ਬੰਦ ਖਲਾਸੀ

ਗਾਉਣਾ ਮੋਹਣੀਆ ਮਨਮੋਹਨ ਸੁਰਗਾ ਮਿਕਸ ਪਿਆਲੇ ਗਾਉਣ ਰਤਨ ਪਾਏ।

ਤਿਸ ਵਿੱਚ ਧਰਤੀ ਥਾਪ ਥੀ ਧਰਮ ਥਾ ਤਿਸ ਵਿੱਚ ਹੀ ਜੁਗਤ ਕੇ ਰੰਗ ਦਿਲ ਕੇ ਨਾ ਬਣੇ ਸਨ ਕਰਮੀ ਕਰਮੀ ਹੋਏ ਵਿਚਾਰ ਕਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹ

ਦੇਵਤਾ ਨੂੰ ਹੁਣ ਖੇਤੇ ਖੇਤ ਰਤਨ ਤੂੰ ਨਾਨਕ ਅੰਤ।

आपने

आस्तानी ब्रह्मा अक्षुआन परम

ਅੰਗਣਤ ਨਹੀਂ ਬੀਜਾ ਇੱਥੇ ਖਪ ਪੈਂਦੇ ਕਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਕਾ ਇੱਥੇ ਅੰਗੂਰ ਤੋਂ ਸ਼ਰਮਾ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣੇ ਹੋਰ ਆਖ ਨਾ ਸਕਿਆ।

ನಾನಕ ಅಂತನ ಅಂತ ಜ್ಞಾನ ಅಂತನ ಜ್ಞಾನ ಪರ್ಚನ್ನ.

رفتن این سطح

आकाश आकाशवाणी ब्रह्मा सत्वान ब्रह्म।

ਨਾਨਕ ਵੱਡਾ ਕੀਆ ਆਪੇ ਜਾਇਆ ਇਹ ਸਾਲਾਂ ਦੀ ਸਲਾਹ ਹੈ ਇੱਥੇ ਨਦੀਆਂ ਤੇ ਬਾਹਰ ਸੋਮਣਾ ਜਾਣ ਸਮੁੰਦਰ ਚਾਹ ਸਕਦਾ

ਮਾਤਾ ਤਿਸ ਵਿੱਚ ਧਰਤੀ ਥਾਪ ਕੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਦਾ ਸੰਤਰ ਕਿਤੇ ਕਾਨ ਮਿਲੇ

नानक अंत ना अंतर।

ब्रह्मा सत्वान्तरम

ਸਹਾਰਾ।

ਇੱਥੇ ਅਬ ਸਮੈ ਮਹਿੰਗਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਨਾਹੀ ਦਾ ਇੱਥੇ ਅੰਗੂਠ ਤੂੰ ਸ਼ਰਮਾ ਇਹ ਬੇਦਾਸ ਪਈ ਦਾ ਬੰਦ ਖਲਾਸੀ ਭਾਣਿਆ ਹੋਰ ਆਸ ਨਾ ਸਕੈ ਜੇਕੋ ਫੈਸਲੇ ਆਖਣ ਉਹ ਜਾਣੇ ਦੁਨੀਆਂ ਮੌਕਾ ਆਪੇ ਜਾਣੇ ਆਪਣੇ

ਕਾਲਾ ਪਾਉਣੀ ਅਮਨ ਮੋਹਨ ਦੁਰਗਾ ਮੱਚ ਪਰਿਆ।

ಸಾರ.

ਕਹਿੰਦੇ ਕਿਧਰ ਸੰਦੂਕ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁਣਦੀ ਨਾਨਕ

ਸੱਚ ਮਨ ਉਦਤ ਹੈ ਕਰੀਏ ਸੁਰਾਂ ਦਾ ਕਿਸੋਤ ਕਰਮ ਖੰਡ।

Antonio.

ਇੱਥੇ ਖੱਪ ਸੁਣੈ ਮੈਂ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਇੱਥੇ ਅੰਦੂਪ ਚੂਪ ਕਰਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣ

ਕਿਤੀਆਂ ਸੁਣਦੀ ਨਾਨਕ

ਮਨ ਉਦਤ ਫੈਕਰੀਏ ਸੁਰਾਂ ਦਾ ਕਿਸੋਤ।

ਪਿਆ ਵੇਖਾ ਤਪਦਿਆਂ ਦੰਦਾ ਦੇਖੋ ਪਾਵੇ ਦਿਲਾਂ ਮਾਂ ਸੁਣਿਆ ਸੁਣਿਆ ਮਜੀਤਾ ਪਾਓ ਅੰਤਰ ਕਰਤੀ ਰਗ ਮਰਨਾ ਸਭੁਰ ਤੇਰੇ ਬਿਣ ਗੁਰ ਕੀਤੇ ਬਸ ਆਸ ਪਾਣੀ

ਸਾਲਾ ਦੀ ਸਾਲਾ ਹੈ ਨਦੀਆਂ ਤੇ ਬਾਹਰ ਪਾਣਾ ਸੋਮਣਾ ਜਾਣ ਸਮੁੰਦਰ ਚਾ ਸਰਦਾ ਕੀੜੀ ਕੁੱਲ ਨਾਮਣੀ ਅੰਤ ਨਾ ਸੁਣੀ ਕਹਿਣ ਨਾਨ ਅੰਤ ਨਾ ਕਰਨਾ ਦੇਣ ਨਾਨ ਅੰਤ ਨਾ ਦੇਖਣ ਸੁਣਨ

ਰਾਵਣ ਮੋਹਨ ਦੁਰਗਾ ਮੱਚ ਪਿਆਲੇ ਰਾਵਣ ਰਤਨ ਪਾਇ।

ನಾನಕ ಆ

ਸੁਰਾਸ ਦਾ ਸੁਤ ਕਰਮ।

ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ

साहब की कमाओ।

ਤੇ ਹੱਬ ਸੁਣੈ ਮੇਰਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਨਾਹੀ ਦਾ ਇੱਥੇ ਅੰਗੂਠ ਸੁਖ ਸ਼ਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣੈ।

ਗਾਵਣ ਮੋਹਣੀ ਅਮਨ ਮੋਹਨ ਸੁਰਗਾ ਮੱਚਦੇ।

Thank you.

Thank you.